ਲਾਖੈ ਸੋ ਕਿਉਂ ਵਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰ ਪੂਰੈ ਤਤ ਇਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪ ਹੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਹੋ ਆਪ ਜਪੋ ਅਵਰਹਿ ਨਾਮ ਜਪਾਵ ਹੋ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋ ਸੀ ਸਾਰ ਸਰਵ ਕਲਿਆਣ ਸੁਖ ਨਿਧ ਨਾਮ ਬੂਡਤ ਜਾਤ ਪਾਏ ਵਿਸਰਾਮ।

ਰਾਮਦਾਸੈ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠੇ ਸਭ ਦੁਖ ਜਾਏ।

ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਰ ਸੀਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ

ਹੋਵੇ। ਚੇਤਾ ਉਨਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ

ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਕੇ ਹਜ਼ੂਰ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ। ਆਪ ਜੀ ਦਾ ਪਵਿੱਤਰ ਫਰਮਾਨ ਹੈ, ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼ ਦੇ ਮਹਾਂਵਾਕ ਅਨੁਸਾਰ। ਸਤਿਗੁਰੂ ਜੀਓ, ਸੇਵਕ ਪਰਿਵਾਰ ਨੂੰ ਸੁਭਾਗਾ ਸਮਾਂ ਬਖਸ਼ਿਸ਼ ਹੋਇਆ ਹੈ। ਸਤਿਗੁਰੂ ਜੀਓ, ਆਪ ਜੀ ਦੇ ਘਰ ਦੇ ਚਰਨ ਸੇਵਕ ਕਿਰਨਦੀਪ ਕੌਰ, ਸਪੁੱਤਰੀ ਸਰਬਜੀਤ ਸਿੰਘ, ਚਰਨਜੀਤ ਕੌਰ, ਸਤਿਗੁਰੂ ਜੀਓ, ਜਿਨ੍ਹਾਂ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦਾ ਓਟ ਆਸਰਾ ਲੈਂਦੇ ਹੋਏ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਵਿਸਰਾਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਉਪਰੰਤ ਇਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ ਹੋਏ, ਸ਼ਿਵ ਪੌੜੀ ਆਨੰਦ ਸਾਹਿਬ ਜੀ ਦੇ ਜਾਪ ਹੋਏ, ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨ, ਅੱਗੇ ਤੋਂ ਸੁਧ ਬਾਣੀ ਪੜ੍ਹਨ ਸੁਣਨ ਦਾ ਬਲ ਉੱਦਮ ਬਖਸ਼ਿਸ਼ ਕਰਨਾ, ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਹਨ, ਆਪ ਜੀ ਨੇ ਅੰਗੀਕਾਰ ਕੀਤੇ ਹਨ, ਸੇਵਕਾਂ ਦੇ ਪਰਦੇ ਗਜਲਣੇ, ਇੱਜ਼ਤ ਅਤੇ ਮਾਣ ਬਖਸ਼ਿਸ਼ ਕਰਨਾ, ਬਖਸ਼ੀਆਂ ਦਾਤਾਂ ਵਿੱਚੋਂ ਪੰਚਾ ਮਈ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਕਰੀ ਪਾਕ ਸਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਭੋਗ ਲੱਗਿਆ ਸਿੱਧ ਪ੍ਰਸਾਦ, ਪਿਆਰੀ ਸਾਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸ਼ਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਜੀ ਉਹ ਸੇਵਕ ਪਰਿਵਾਰ ਦੀ ਕੀਤੀ ਹੋਈ ਸੇਵਾ ਲਿਖੇ ਵਿੱਚ ਲਾਉਣੀ, ਬੱਚੇ ਦੀ ਲੰਮੀ ਆਯੂ ਬਖਸ਼ਿਸ਼ ਕਰਨੀ, ਮਾਤਾ ਪਿਤਾ ਦਾ ਆਗਿਆਕਾਰ ਬਣਾਉਣਾ, ਦੇਸ਼ ਕੌਮ ਦਾ ਪਿਆਰ ਬਖਸ਼ਣਾ, ਵਿੱਦਿਆ ਦਾ ਦਾਨ ਬਖਸ਼ਣਾ, ਹਰ ਭਾਵ ਰੱਖਿਆ ਕਰਨੀ, ਮੇਰਾ ਭਰਿਆ ਸੀਸ ਤੇ ਹੱਥ ਰੱਖਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਪ੍ਰਵੇਸ਼ ਕਰਨੀ, ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ, ਹੁਕਮ 'ਤੇ ਚੱਲਣ ਦਾ ਵੱਲ ਬਖਸੋ, ਆਪ ਜੀ ਦੇ ਦਰ 'ਤੇ ਜੋ ਜੀ ਆਏ ਸੋ ਰਾਜੀ ਹੋ ਕੇ ਜਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੀ। ਹਰ ਨਾਫਸ ਦੁਸ਼ਟ ਹਰ ਮਾਰਿਆ, ਪ੍ਰਹਿਲਾ ਤਰਾਇਆ ਅਹੰਕਾਰੀਆ। ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਈ ਛਡਾਇਆ।

ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੀਰਾ ਕਿਹਾ ਸੋ ਘਰ ਕਿਹਾ ਜਿਤਵੈ ਸਰਬ ਸੰਭਾਲੀ ਵਾਜੀ ਤੇਰੀ ਨਾਦ ਅਨੇਕ ਸੰਖਾ ਕੀਤੀ ਤੇਰੀ ਵਾਵਨਹਾਰੀ ਕੀਤੀ ਤੇਰੀ ਰਾਗ ਭਰੀ ਸਿਓ ਕਹੀਐ ਕੀਤੀ ਤੇਰੀ ਗਾਵਨਹਾਰੀ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰ।

ਕਰ ਕਰ ਦੇਖਾ ਕੀਤਾ ਆਪ ਨਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ।

ਪਾਇਆ ਸਭ ਕੋਏ। ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਕਹਿ ਨਾ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ।

ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ।

ਸ਼ਕਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸਾ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ, ਬੁੱਤ ਭੁੱਖਾ ਖਾ।

ਤਾਕਤ ਕੀ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰਾ ਨਾ ਹੋਵੇ ਸੋਗ, ਦੇਦਾ ਰਾਹ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਈ, ਨਾ ਕੋ ਹੋਵਾ ਨਾ ਕੋ ਹੋਏ। ਜਿਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ।

ਦਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇਰੀ ਮਨ ਚਿਤ ਵੈ ਉਦਮ ਜਾ ਆ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤਿ ਉਪਾਈ ਤਾਕਾ ਰਿਜਕ ਆਗਾ ਕਰ ਧਰਿਆ ਮੇਰੀ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੀ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੀ ਛਰਿਆ

ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ, ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨਾ, ਇੱਕ ਦਾਤੇ ਇੱਕ ਪੇਖਾ।

ਹਰ ਧਿਆਵੇ ਹਰ ਧਿਆਵੇ ਤੁਧ ਜੀ। ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਤਿੰਨ ਟੂਟੀ ਜਮ ਕੀ ਫਾਸੀ, ਜਿਨ ਹਰ ਨਿਰਭਉ ਧਿਆਇਆ ਜੀ। ਤਿੰਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ। ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ। ਜਨ ਨਾਨਕ ਤਿੰਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ। ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ।

ਅਨੇਕ ਤੇਰੀ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹਮੇਰੀ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਹਿਜ ਸਭ ਗੋਈ

ਆਸਾਈ। ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹਾਓ। ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਸਨੋ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ।

ਚਾਹੇ ਜੀ ਜਨ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ, ਹਰ ਗੁਣ ਸਦ ਹੀ ਆਖਬ ਖਾਣਾ। ਜਿਨ ਹਰਸੇ ਵਿਅਤਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਵਰਨਾ ਕੋਏ। ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰ ਲੈ ਭੈਲੇ ਨਿਵਾਸਾ। ਪਾਣੀ ਪਾਪ ਤਿਨਹੇ ਕੀਆ, ਪੰਕਜ ਮੋਹ ਪਗ ਨਹੀਂ ਚਾਲਾ। ਹਮ ਦੇਖਾ ਤੈ ਡੂਬੀਏ ਮਨ, ਏਕ ਨਾ ਚੇਤ ਸਮੂਲ ਮਨਾ। ਹਰ ਬਿਸਰਤ ਤੇਰੀ

ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤਾ ਨਾਕਾਮ ਮਿਲ ਸਾਧ ਸੰਗਤ।

ਪ੍ਰਕਾਸ਼ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਕੋਹਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਨਿਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਹਾ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨਹਾਰੀ ਦਾਸ ਜਾਨ ਮੋਹਿ ਲਿਓ ਉਬਾਰੇ ਕਵਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭਾ ਤੂੰ ਘਾਵੋ ਆਪ ਹਾਥ ਦਾ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਆ ਸਭ ਬੈਰਨ ਕੋ ਆਸ ਸੰਘਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਾ ਪਿਆਸਾ ਤੁਮਹੇ ਛਾੜ ਕੋਈ ਅਵਰ ਨਾ ਧਿਆਊ ਜੋ ਬਰ ਚਾਹੂੰ ਸੋ ਤੁਮ ਤੇ ਪਾਊ ਸੇਵਕ ਸਿੱਖ ਹਮਾਰੇ ਤਾਰੀਆ ਚੁਨ ਚੁਨ ਸਤਰ ਹਮਾਰੇ ਮਾਰੀਆ ਆਪ ਹਾਥ ਦੈ ਮੁਜਾ ਅਬਰੀਆ ਮਰਨ ਕਾਲ ਕਾ ਤ੍ਰਾਸ ਨਿਵਰੀਆ ਤੂੰ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਝੋ ਕਰੀਓ ਰੱਛਾ ਰਾਖ ਲਿਹੋ ਮੋਇ ਰਾਖਨ ਹਾਰੇ ਸਾਹਿਬ ਸੰ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜੱਛਣ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸ਼ਿਵਕਨ ਕੋ ਸਾਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੇ ਅਸਤੂਲਾ ਸਾਪਰ ਕਿਰਪਾ ਦਿਸ਼ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਹੀ ਏਕ ਏਕ ਕੀ ਪੀਰ ਪਛਾਨਾ ਘਟ ਘਟ ਕੇ ਪਟ ਪਟ ਕੀ ਜਾਣਾ ਜਾਵ ਕਰਖ ਕਰਾ ਕਰਤਾਰਾ ਪ੍ਰਜਾ ਧਰ ਤਵ ਦੇਹੇ ਅਪਾਰਾ ਜਬ ਆ ਕਰਖ ਕਰਤ ਹੋ ਕਾਬ ਹੂੰ ਤੁਮ ਮੈਂ ਮਿਲਤ ਦੇਹੇ ਤਰ ਸਭ ਹੂੰ ਜੇਤੇ ਬਦਨ ਸਿੱਟ ਸਭ ਧਾਰਾ ਆਪ ਆਪਣੀ ਬੂਝ ਉਚਾਰਾ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦਿ ਨੀਲ ਅਨਾਦ ਸੰਭ

ਕਛ ਭੇਦ ਨਾ ਜਾਣਤ। ਮਹਾਦੇਵ ਕੋ ਕਹਿ ਸਦਾ ਸਿਵ, ਨਿਰੰਕਾਰ ਕਾ ਚਿੰਤ ਨਹਿ ਭਿਵ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ, ਤੂੰ ਰਾ ਲਖਾ ਨ ਜਾਏ ਪਸਾਰਾ, ਕੇ ਬਿਦ ਸਜਾ ਪ੍ਰਥਮ ਸੰਸਾਰਾ, ਏਕਾ ਰੂਪ ਨੂ ਸਰੂਪਾ ਰੰਕ ਭਇਓ ਰਾਵ, ਕਹੀ ਭੂਪਾ ਅੰਡਜ ਦੇਰਜ ਸੇਤ ਜਕੀਨੀ, ਉਤ ਭੁਜ ਖਾਨ ਬੌਰ ਰਚ ਦੀਨੀ, ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਮਿਤ ਭਵ ਸ਼ੰਕਰ ਕਾਠਾ, ਸਿਗਰੀ ਸ੍ਰਿਸ਼ਟ ਦਿਖਾਏ ਚੁੰਮ ਭਵਿਆ, ਜੁਗਾ ਸਰੂ ਸਿਯਮ ਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਭਾਰ ਸਿੱਖ ਸੰਗਰੋ, ਦੁਸ਼ਟ ਜਿਤੇ ਅਠਵਤੀ ਉਤਪਾਤਾ, ਸਕਲ ਮਲੇਸ਼ ਕਰੋ ਰਨ ਘਾਤਾ, ਜੇ ਅਸ ਤੁਜ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖ ਤਵੈ ਮਰੇ, ਪੁਰਖ ਜਵਨ ਭਗ ਪਰੀ ਤਿਹਾਰੇ, ਤਿਨਕੇ ਤੁਮ ਸੰਕਟ ਸਭ ਤਾਰੇ, ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾ ਕਿ ਕਾਲ ਨਿਕਟ ਨਹੀਂ ਆਇਆ ਹੈ, ਰੱਛਾ ਹੋਈ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਤਰਾ ਤਤਕਾਲਾ, ਕਿਰਪਾ ਦ੍ਰਿਸ਼ ਤਨ ਜਾਏ ਨਿਹਰ ਹੋ, ਤਾਂ ਕਿ ਤਾਵ ਤਨ ਮੂੰਹ ਹਰ ਹੋ, ਰਿੱਧ ਸਿੱਧ

ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਖੜਗ ਕੀਤ ਮੈਂ ਸਰਨ ਤਿਹਾਰੀ, ਆਭਾਦੈ ਲਿਹੋ ਬਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਵਰਾਤਾ, ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਨ ਕੋ ਸ਼ਕਤਾ, ਸ੍ਰੀ ਤੁਜਾ ਭਏ ਦਿਆਲਾ ਪੂਰਨ।

ਆਹਾ ਚੌਪਈ ਸੰਬਤ ਸਤਰਾ ਸਾਸ ਪੰਜਾ ਦਸਾ ਸੁਨ ਤੀਨ ਕਹਿਜਾ ਭਾਦਰਵ ਸੁਰੀ ਅਸ਼ਟਮੀ ਰਵਵਾਰਾ ਤੀ ਸਤਦਰਾਵ ਗ੍ਰੰਥ ਸੁਧਾਰਾ ਸ੍ਰੀ ਚਰਿਤ੍ਰੋਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 405 ਚਰਿੱਤਰ ਸਮਾਪਤ।

ਅੰਗਨਿ ਛੇ ਪਥਰ ਮਲਾਉ ਕਿਸ਼ਨ ਬਿਸ਼ਨ ਕਬਹੂ ਨਾ ਧਿਆਉ ਕਾਨ ਸੁਨੇ ਪਹਿਚਾਨ ਨ ਤਿੰਨ ਸੋ ਲਿਵ ਲਾਗੀ ਮੋਰੀ ਪਾਗਿਨ ਸੋ ਮਹਾਕਾਲ ਰਖਵਾਰ ਹਮਾਰੋ ਮਹਾ ਲੋਹੋ ਮੈਂ ਕਿੰਗ ਕਰਤਾਰੋ ਆਪਣਾ ਜਾਨ ਕਰੋ ਰਖਵਾਰ ਬਾਹੇ ਗਹੇ ਕੀ ਲਾਜ ਵਿਚਾਰ ਆਪਣਾ ਜਾਨ ਮੁਜਾ ਪ੍ਰਤ ਪਰੀਆ ਚੁਨ ਚੁਨ ਸਤਰ ਹਮਾਰੇ ਮਰੀਆ ਦੇਗ ਤੇਗ ਜਗ ਮੈਂ ਦਉ ਚਲਾ ਰਾਖਿਆ ਮੋਏ ਔਰ ਨਾ ਦਲਾ।

ਜਾਨ ਕਰ ਕਿਰਪਾ ਕਰੋ ਮੋਹੀ ਹਾਰ ਭਰਾ ਮੈਂ ਆਨ ਦੁਆਰ ਤੋਇ ਆਪਣਾ ਜਾਨ ਕਰੋ ਪਤ ਪਾਰਾ ਤੂੰ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦੇ ਹਾਥ ਉਭਾਰੋ ਹਮਰੇ ਸਾ ਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁ ਕਰੋ ਕਵਿਤਾ ਬਿਦਨਾਨਾ ਕ੍ਰਿਸ਼ਨ ਜਥਾ ਮਤ ਚਿਤ੍ਰ ਚਾਰੋ ਚੂਕ ਹੋਏ ਕਬ ਲਿਓ ਸੁਧਾ

ਨਿਕਟ ਨ ਆਵੈ। ਬਿਸ਼ਨ ਭਗਤ ਕੀਏ ਫਲ ਹੋਈ, ਆਦਿ ਵਿਆਸ ਵੈ ਸਖਾ ਨ ਕੋਈ। ਸੰਮਤ ਸਤਰਹਿ ਸੈਸ ਪਚਾਵਨ, ਹਾੜਵ ਦੀ ਪ੍ਰਥਮ ਸੁਖਦਾਵਨ। ਸਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਭਰੀ ਲਹੁ ਲਿਓ ਸੁਧਾਰਾ। ਦੋਹਰਾ ਨੇਤਰ ਤੁੰਗ ਕੇ ਚਰਨ ਤਰ, ਸਤਦਰਵ ਤੀਰ ਤਰੰਗ। ਸ੍ਰੀ ਭਗਤ

ਸਤਿਗੁਰ ਤਾ ਪਾਇਆ ਸਹਿ ਸੇਤੀ, ਮਨ ਵਜੀਆ ਵਾਧਾਈਆ, ਰਾਤ ਪਰਵਾਰ ਪਰੀਆ, ਸ਼ਬਦ ਗਾਵਣ ਆਈਆ, ਸਬਦੋ ਤਾ ਗਾਵ

ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਬਾਜੀ ਸ਼ਬਦ ਘਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋਹੋ ਜਿਸ ਦੀ ਆਇ ਵਡਿਆਈਆ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੀ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੀ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜ ਜੀ, ਖਾਲਸਾ ਸਾਧ ਸੰਗਤ ਜੀਓ। ਆਪ ਜੀਆਂ ਨੇ ਸੰਧਿਆ ਸਮੇਂ ਦੇ ਨਿਤਨੇਮ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਸਭਨਾ ਸੰਗਤਾਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਰਤਾਉਣੀ ਜੀ। ਸਵਾਹ ਹੁਣ ਭਾਈ ਹਰਬਖਸ਼ ਸਿੰਘ ਜੀ ਦੇ ਰਾਗੀ ਜਿੱਥੇ ਪਾਸੋਂ ਕੀਰਤਨ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਹ ਸੰਗਤ ਜੀ, ਉਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ। ਕੀਰਤਨ ਕਰਦਿਆਂ ਹੋਏ ਗਲਤੀਆਂ ਦੀ ਖਿਮਾ ਬਖਸ਼ ਦੇਣੀ। ਆਓ ਜੀ, ਹੁਣ ਸਾਡੇ ਅਤਿ ਸਤਿਕਾਰਯੋਗ ਗਿਆਨੀ ਹਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜੋ ਸਾਡੇ ਪਾਸ ਉਚੇਚਾ ਤੌਰ 'ਤੇ ਪੁੱਜੇ ਹਨ। ਸਤਿਗੁਰੂ ਜੀ ਦੀ ਬੜੀ ਰਹਿਮਤ ਹੈ ਇਹਨਾਂ ਦੇ ਉੱਪਰ। ਬੜੇ ਵਿਸਥਾਰ ਨਾਲ, ਬੜੀ ਡੂੰਘਾਈ ਨਾਲ ਸ਼ਬਦ ਦੀ ਕਥਾ ਸਰਵਣ ਕਰਾਉਂਦੇ ਹਨ। ਸੋ ਆਓ ਜੀ, ਉਹਨਾਂ ਪਾਸੋਂ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਸ਼ਬਦ ਦੀ ਕਥਾ ਸਰਵਣ ਕਰਨਾ ਕਰੀਏ ਜੀ। ਆਪ ਸਭ ਨੇ ਅਸੀਸ ਬਖਸ਼ਿਸ਼ ਕਰਨੀ, ਫਤਿਹ ਗਜਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ, ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਆਪਾਂ ਸਾਰੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਹੁਣੇ ਆਪ ਜੀ ਸ਼ਾਮਾਂ ਦੇ ਦੀਵਾਨ ਵਿੱਚ ਸੋਦਰ ਰਹਿਰਸਾਸ ਰਹਿਰਾਸ ਸਾਹਿਬ ਦੀ ਬਾਣੀ ਤੋਂ ਉਪਰੰਤ ਸਤਿਕਾਰਯੋਗ ਕੀਰਤਨੀ ਸਿੰਘਾਂ ਪਾਸੋਂ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰ ਰਹੇ ਸੀ। ਆਓ ਸਮਾਂ ਹੈ ਗੁਰਸ਼ਬਦ ਵਿਚਾਰ ਦੇ ਨਾਲ ਜੁੜਨ ਦਾ। ਇਹ ਸ਼ਬਦ ਜੋ ਆਪ ਜੀ ਨੇ ਹੁਣੇ ਸਰਵਣ ਕੀਤਾ, ਅੱਜ ਸਵੇਰੇ ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ, ਪ੍ਰਕਾਸ਼ਮਾਨ ਹੋ ਕਰਕੇ ਇਹ ਹੁਕਮ ਬਖਸ਼ਿਆ ਪਾਤਸ਼ਾਹ ਨੇ। ਪੰਚਮ ਪਾਤਸ਼ਾਹ ਬਾਣੀ ਕੇ ਬੋਹਿਤ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਜੈਤਸਰੀ ਰਾਗ ਦੇ ਵਿੱਚ ਦਰਜ ਕੀਤਾ ਗਿਆ ਹੈ। ਦੋ ਪਦਿਆਂ ਦਾ ਸ਼ਬਦ ਹੈ। ਪਹਿਲਾ ਪਦਾ ਰਹਾਓ ਵਾਲਾ ਪਦਾ ਹੈ। ਪਾਤਸ਼ਾਹ ਸੋ ਜੀ ਬਖਸ਼ਦੇ ਨੇ ਕੋਈ ਜਨ ਹਰ ਸਿਉਂ ਦੇਵੈ ਜੋਰ ਚਰਨ ਗਾਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਣ ਅਕੋਰ ਰਹਾਓ। ਕੋਈ ਜਨ, ਜਨ ਦਾ ਮਤਲਬ ਸੇਵਕ, ਜਨ ਦਾ ਮਤਲਬ ਮਨੁੱਖ, ਜਨ ਦਾ ਇੱਕ ਅਰਥ ਇਸਤਰੀ ਵੀ ਹੁੰਦਾ ਹੈ। ਕਈ ਸ਼ਬਦ ਐਸੇ ਨੇ ਜਿਨ੍ਹਾਂ ਦੇ ਬਹੁਤ ਬਹੁਤ ਸਾਰੇ ਅਰਥ ਹੁੰਦੇ ਨੇ। ਜਨ ਜਾਣਨ ਵਾਲਾ ਵੀ ਹੈ। ਪਾਤਸ਼ਾਹ ਕਹਿੰਦੇ ਨੇ ਕੋਈ ਵੀ ਜਨ, ਕੋਈ ਸੇਵਕ ਕਿਰਪਾ ਕਰੇ, ਹਰ ਸਿਉਂ ਦੇਵੈ ਜੋਰ, ਹਰੀ ਦੇ ਨਾਲ ਮੈਨੂੰ ਜੋੜ ਦੇਵੇ, ਮੇਰਾ ਮਿਲਾਪ ਕਰਵਾ ਦੇਵੇ। ਇਹੀ ਸਾਡੇ ਜੀਵਨ ਦਾ ਮਨੋਰਥ ਹੈ, ਪਰਮਾਤਮਾ ਦੇ ਨਾਲ ਜੁੜਨਾ, ਮਿਲਾਪ। ਇਹ ਮਨੁੱਖਾ ਜਨਮ ਇਸੇ ਵਾਸਤੇ ਪ੍ਰਗਟ ਹੋਇਆ ਤੇ ਇਸ ਮਨੁੱਖਾ ਜਨਮ ਵਿੱਚ ਹੀ ਮਨੁੱਖ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਦਾ, ਹੋਰ ਕਿਸੇ ਜਨਮ ਵਿੱਚ। ਬੜੀਆਂ ਜੂਨਾਂ ਨੇ, ਬੜੇ ਆਪਾਂ ਜੂਨਾਂ ਦਾ ਜਦੋਂ ਜ਼ਿਕਰ ਕਰਦੇ ਹਾਂ, ਬੜੇ ਆਪਾਂ ਕਈ ਵਾਰੀ ਕਹਿ ਦਿੰਦੇ ਵੀ ਇਹ ਤਾਂ ਜਾਨਵਰ ਹੈ, ਕੋਈ ਬੱਚਾ ਸਾਡਾ ਹੋਵੇ ਨਾ ਜਿਹੜੀ ਬਹੁਤੀ ਸਮਝ ਨਾ, ਡੰਗਰ ਹੈ, ਇਹਨੂੰ ਸਮਝ ਨਹੀਂ। ਬੜੇ ਸਾਰੇ ਅਸੀਂ ਇਸ ਤਰ੍ਹਾਂ ਦੇ ਬਣਾਏ ਨੇ ਸ਼ਬਦ, ਪਰ ਬੜੇ ਸਾਰੇ ਜਾਨਵਰ ਐਸੇ ਨੇ ਜਿਹੜੇ ਬੜੇ ਸਿਆਣੇ ਨੇ, ਬੜੀ ਸੋਝੀ ਹੈ। ਆਪਾਂ ਅੱਜ ਟੈਕਨੋਲੋਜੀ ਦਾ ਜ਼ਮਾਨਾ ਹੈ। ਬਹੁਤ ਸਾਲ ਪਹਿਲਾਂ ਮੈਂ ਇੱਕ ਟੀਵੀ ਦੇ ਉੱਪਰ ਪ੍ਰੋਗਰਾਮ ਦੇਖ ਰਿਹਾ ਸੀ, ਜੰਗਲ ਦੇ ਵਿੱਚ ਬੜੇ ਸਾਰੇ ਬਾਂਦਰ ਇਕੱਠੇ ਹੋਏ ਹੋਏ ਨੇ ਤੇ ਉਹਨਾਂ ਦੇ ਵਿੱਚ ਦੋ ਬਾਂਦਰ ਆਪਸ ਵਿੱਚ ਲੜ ਪੈਂਦੇ ਨੇ। ਇੱਕ ਬਾਂਦਰ ਨੇ ਦੂਜੇ ਬਾਂਦਰ ਦੀ ਬਾਂਹ ਤੇ ਚੱਕ ਵੱਢਿਆ, ਦੰਦੀ ਮਾਰੀ, ਉਹਦੇ ਖੂਨ ਨਿਕਲਣ ਲੱਗ ਪਿਆ। ਇਹ ਦੇਖ ਕੇ ਇੱਕ ਹੋਰ ਬਾਂਦਰ ਭੱਜਾ, ਕਿਸੇ ਦੂਜੇ ਪਾਸੇ ਗਿਆ, ਉੱਥੇ ਇੱਕ ਦਰਖਤ ਤੋਂ ਉਹਨੇ ਕੁਝ ਪੱਤੇ ਤੋੜੇ ਤੇ ਲਿਆ ਕੇ ਉਹਦੇ ਜ਼ਖਮ ਤੇ ਲਾ ਦਿੱਤੇ, ਉਹਦਾ ਖੂਨ ਬੰਦ ਹੋ ਗਿਆ। ਹੁਣ ਇਹ ਦੇਖ ਕੇ ਮਨੁੱਖ ਨੂੰ ਪਤਾ ਲੱਗ ਗਿਆ ਵੀ ਇਹ ਜਿਹੜਾ ਦਰਖਤ ਹੈ ਨਾ, ਇਸ ਦਰਖਤ ਤੋਂ ਦਵਾਈ ਬਣਦੀ ਹੈ ਜਿਹੜੀ ਜ਼ਖਮ ਨੂੰ ਠੀਕ ਕਰਦੀ ਹੈ। ਇਹ ਸਾਨੂੰ ਜਾਣਕਾਰੀ ਜਾਨਵਰ ਕੋਲੋਂ। ਅੱਜ ਬੜਾ ਸਾਰਾ ਵਪਾਰ, ਵੱਡਾ ਵੱਡਾ ਵਪਾਰ ਲੋਕਾਂ ਦਾ, ਵੱਡੇ ਵੱਡੇ ਵਪਾਰਾਂ ਦੇ ਲਈ ਵੱਡੇ ਵੱਡੇ ਜਗ੍ਹਾ ਚਾਹੀਦੇ ਨੇ। ਤੁਸੀਂ ਦੇਖੋ, ਤੁਸੀਂ ਇਸ ਅਮਰੀਕਾ ਦੀ ਧਰਤੀ 'ਤੇ ਕਿੰਨੇ ਵੱਡੇ ਵੱਡੇ ਸ਼ੋਰੂਮ ਨੇ, ਇੰਡੀਆ ਵਿੱਚ ਤਾਂ ਐਡੇ ਬੜੇ ਘੱਟ ਨੇ, ਉੱਥੇ ਤਾਂ ਜ਼ਿਆਦਾ ਅਜੇ ਛੋਟੀਆਂ ਦੁਕਾਨਾਂ ਦਾ ਪ੍ਰਚਲਨ ਹੈ। ਇੱਥੇ ਵੱਡੇ ਵੱਡੇ ਸ਼ੋਰੂਮ ਨੇ ਅਤੇ ਜਿੰਨੇ ਵੱਡੇ ਸ਼ੋਰੂਮ ਨੇ ਉਨੇ ਵੱਡੇ ਉਹਨਾਂ ਦੇ ਗੋਡਾਊਨਸ ਨੇ, ਗੋਦਾਮ ਨੇ। ਅਤੇ ਗੋਦਾਮ ਬਣਾਉਣ ਦੀ ਸਿੱਖਿਆ ਮਨੁੱਖ ਨੂੰ ਕਿਹਦੇ ਕੋਲੋਂ ਮਿਲੀ? ਕੀੜੀ ਕੋਲੋਂ। ਕੀੜੀ ਨਿੱਕੀ ਜਿਹੀ ਹੈ, ਆਪਾਂ ਕਈ ਵਾਰੀ ਵੇਖਦੇ ਹਾਂ ਜ਼ਮੀਨ 'ਤੇ ਚੱਲਦੀ ਹੁੰਦੀ ਅਤੇ ਆਪਣੇ ਭਾਰ ਤੋਂ ਵੱਧ ਉਹਨੇ ਸਮਾਨ ਚੁੱਕਿਆ ਹੁੰਦਾ।
ਉਹ ਸਟੋਰ ਕਰਦੀ ਹੈ ਜਾ। ਇਹ ਕਿਹੜੇ ਕੋਲੋਂ ਮਨੁੱਖ ਨੇ ਸਿੱਖਿਆ ਹੈ ਬਈ ਸਮਾਨ ਨੂੰ ਇਕੱਠਾ ਕਰਕੇ ਰੱਖਣਾ ਹੈ ਬਾਅਦ ਵਿੱਚ ਕੰਮ ਆਏਗਾ। ਇਹ ਗੋਡਾਊਨ ਉੱਥੋਂ ਸਿੱਖੀ। ਸੰਖੇਪ ਵਿੱਚ ਗੱਲ ਕਰੀਏ, ਕਹਿਣ ਦਾ ਭਾਵ ਮਨੁੱਖ ਨੇ ਇਹਨਾਂ ਕੀੜਿਆਂ ਮਕੌੜਿਆਂ ਕੋਲੋਂ, ਜਾਨਵਰਾਂ ਕੋਲੋਂ, ਪੰਛੀਆਂ ਕੋਲੋਂ, ਬੜਿਆਂ ਕੋਲੋਂ ਬਹੁਤ ਕੁਝ ਸਿੱਖੇ। ਬੜੇ ਸਿਆਣੇ ਨੇ, ਬੜਾ ਕੁਝ ਪਤਾ ਉਹਨਾਂ। ਪਰ ਜਦੋਂ ਆਪਾਂ ਧਰਮ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਮਨੁੱਖਾ ਜਨਮ ਦੀ ਗੱਲ ਕਰਦੇ ਹਾਂ, ਇਸ ਮਨੁੱਖਾ ਜਨਮ ਨੂੰ ਸਭ ਤੋਂ ਉੱਤਮ ਜਨਮ ਮੰਨਿਆ, ਸਭ ਤੋਂ ਉੱਤਮ ਜਨਮ। ਅਤੇ ਨਾਲ ਬਾਣੀ ਵਿੱਚ ਇਹ ਵੀ ਕਿਹਾ ਗਿਆ ਵੀ ਇਹ ਜਿਹੜਾ ਮਨੁੱਖਾ ਜਨਮ ਹੈ ਬੜਾ ਦੁਰਲੱਭ ਹੈ। ਦੁਰਲੱਭ ਭਾਵ ਬੜਾ ਔਖਾ ਮਿਲਦਾ। ਕੋਈ ਚੀਜ਼ ਬੜੀ ਕੀਮਤੀ ਹੋਵੇ ਨਾ, ਹਰ ਜਗ੍ਹਾ 'ਤੇ ਨਹੀਂ ਮਿਲਦੀ ਕੀਮਤੀ ਚੀਜ਼। ਆਮ ਸਸਤੀਆਂ ਚੀਜ਼ਾਂ ਦੇ ਸ਼ੋਰੂਮ ਦੁਕਾਨਾਂ ਬੜੀਆਂ ਮਿਲ ਜਾਂਦੀਆਂ, ਪਰ ਹੀਰਿਆਂ ਦੇ ਵਪਾਰੀ ਕਿਤੇ ਕਿਤੇ ਮਿਲਦੇ ਨੇ, ਕੀਮਤੀ ਚੀਜ਼ ਕਿਤੇ ਕਿਤੇ ਪ੍ਰਾਪਤ। ਬੜੀ ਦੁਰਲੱਭ ਹੈ। ਇਸ ਮਨੁੱਖਾ ਜਨਮ ਨੂੰ ਵੀ ਪਾਤਸ਼ਾਹ ਨੇ ਦੁਰਲੱਭ ਆਖਿਆ। ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੰਬਾਰ, ਜਿਉਂ ਬੰਨ ਫਲ ਪਾਕੇ ਭੋਏ ਗਿਰੈ ਬਹੁਰ ਨਾ ਲਾਗੇ ਤਾਂ। ਪਾਤਸ਼ਾਹ ਕਹਿੰਦੇ ਮਨੁੱਖਾ ਜਨਮ ਬੜਾ ਦੁਰਲੱਭ ਹੈ, ਇਹ ਵਾਰ ਵਾਰ ਨਹੀਂ ਮਿਲਣਾ। ਜਿਵੇਂ ਦਰਖਤ ਤੋਂ ਇੱਕ ਫਲ ਥੱਲੇ ਡਿੱਗ ਪਿਆ ਪੱਕ ਕੇ, ਉਹ ਦੁਬਾਰਾ ਉਸ ਡਾਰ ਦੇ ਨਾਲ, ਉਸ ਟਾਹਣੀ ਦੇ ਨਾਲ ਨਹੀਂ ਲਗਾਇਆ ਜਾ ਸਕਦਾ। ਇੱਕੋ ਹੀ ਮੌਕਾ ਮਿਲਣਾ ਸੀ ਉਹਨੂੰ ਡਾਰ ਹੀ ਪੱਕਣ ਦਾ। ਇਸੇ ਤਰ੍ਹਾਂ ਇਹ ਮਨੁੱਖਾ ਜਨਮ ਹੈ, ਇਹ ਸਾਡੇ ਕੋਲ ਮੌਕਾ ਹੈ ਉਸ ਪਰਮਾਤਮਾ ਦੇ ਨਾਲ ਮਿਲਾਪ ਕਰਨ, ਹੋਰ ਕਿਸੇ ਜਨਮ ਵਿੱਚ ਨਹੀਂ। ਕਿਉਂਕਿ ਮਨੁੱਖ ਭਾਵੇਂ ਸਿਆਣਪ ਹੈ, ਬੜੀ ਦਿਮਾਗ ਬੜਾ, ਪਰ ਆਪਾਂ ਹੁਣੇ ਜ਼ਿਕਰ ਕੀਤਾ ਜਾਨਵਰਾਂ ਦਾ, ਪੰਛੀਆਂ ਦਾ, ਕੀੜੇ ਮਕੌੜਿਆਂ ਦਾ ਵੀ ਦਿਮਾਗ ਬੜਾ, ਬੜੀ ਸੋਝੀ ਹੈ, ਬੜਾ ਸਮਝ ਹੈ। ਪਰ ਇਹ ਮਿਲਾਪ ਇਸ ਜਨਮ ਵਿੱਚ ਕਿਉਂ ਹੋਣਾ? ਕਿਉਂਕਿ ਕੇਵਲ ਮਨੁੱਖ ਹੀ ਪਰਮਾਤਮਾ ਦਾ ਨਾਮ ਜਪ ਸਕਦਾ, ਹੋਰ ਕਿਸੇ ਜੂਨ ਵਿੱਚ ਨਾਮ ਨਹੀਂ ਜਪਿਆ ਜਾ ਸਕਦਾ। ਬੜੀਆਂ ਪ੍ਰਾਪਤੀਆਂ ਕਰ ਸਕਦੇ ਨੇ, ਬੜੀਆਂ ਸਿਆਣਪਾਂ ਨੇ, ਬੜਾ ਕੁਝ ਕਰ ਸਕਦੇ, ਪਰ ਪਰਮਾਤਮਾ ਦਾ ਨਾਮ ਕੇਵਲ ਮਨੁੱਖਾ ਜਨਮ ਵਿੱਚ ਹੀ ਜਪਿਆ ਜਾ ਸਕਦਾ। ਅਤੇ ਇਹ ਵਾਲਾ ਜਨਮ ਮਿਲਿਆ ਹੀ ਸਾਨੂੰ ਇਸੇ ਕਰਕੇ, ਇਸੇ ਕਰਕੇ ਕਿ ਭਾਈ ਤੈਨੂੰ ਮਨੁੱਖਾ ਜਨਮ ਮਿਲਿਆ। ਇਹ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਸਾਨੂੰ ਮਨੁੱਖਾ ਜਨਮ ਮਿਲਿਆ। ਆਪਾਂ ਵੇਖੀਏ ਦੂਸਰੇ ਜਨਮਾਂ ਦੇ ਵਿੱਚ, ਦੂਸਰੀਆਂ ਜੂਨਾਂ ਦੇ ਵਿੱਚ ਜਿਹੜੇ ਪਸ਼ੂ ਪੰਛੀ ਨੇ ਉਹਨਾਂ ਦੇ ਕੀ ਹਾਲਾਤ ਨੇ, ਕੈਸੇ ਹਾਲਾਤ ਨੇ ਉਹਨਾਂ ਦੇ, ਕੈਸਾ ਜੀਵਨ ਆ। ਪਰ ਮਨੁੱਖ ਨੂੰ ਉੱਤਮ ਜਨਮ ਹੈ, ਸਰਦਾਰ ਕਿਹਾ ਗਿਆ। 84 ਲੱਖ ਜੂਨਾਂ ਦੇ ਵਿੱਚੋਂ ਸਭ ਤੋਂ ਉੱਤਮ ਜਨਮ ਮਨੁੱਖ ਦਾ ਮੰਨਿਆ, ਇਸੇ ਕਰਕੇ ਉੱਤਮ ਮੰਨਿਆ ਗਿਆ ਕਿਉਂਕਿ ਇਸ ਦੇ ਜਨਮ ਦਾ ਮਨੋਰਥ ਵੀ ਬੜਾ ਉੱਤਮ ਹੈ, ਪਰਮਾਤਮਾ ਨਾਲ ਮਿਲਾਪ। ਅਤੇ ਜਦੋਂ ਪਰਮਾਤਮਾ ਨਾਲ ਮਿਲਾਪ ਹੋ ਜਾਏਗਾ, ਫਿਰ ਇਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਏਗਾ, ਫਿਰ ਵਾਰ ਵਾਰ ਜਨਮ ਨਹੀਂ ਲੈਣਾ। ਜਦੋਂ ਸਾਡੀ ਜੀਵ ਆਤਮਾ ਇਸ ਸਰੀਰ ਵਿੱਚੋਂ ਨਿਕਲਦੀ ਹੈ, ਜਦੋਂ ਮੌਤ ਹੁੰਦੀ ਹੈ, ਮੌਤ ਤਾਂ ਹੀ ਮੰਨੀ ਜਾਂਦੀ ਹੈ ਜਦੋਂ ਜੀਵ ਆਤਮਾ ਸਰੀਰ ਨੂੰ ਛੱਡ ਕੇ ਚਲੀ ਜਾਏ। ਸਰੀਰ ਵੇਖਣ ਨੂੰ ਉਦਾਂ ਦਾ ਹੀ ਹੁੰਦਾ ਹੈ, ਉਦਾਂ ਹੀ ਪਿਆ, ਉਹੀ ਅੱਖਾਂ ਨੇ, ਉਹੀ ਕੰਨ ਨੱਕ ਹੈ, ਪਰ ਸਰੀਰ ਦੀ ਹਰਕਤ ਨਹੀਂ, ਸਰੀਰ ਦੀ ਹਿਲਜੁਲ ਨਹੀਂ, ਐਕਟੀਵਿਟੀ ਕੋਈ ਨਹੀਂ। ਕਿਉਂ? ਕਿਉਂਕਿ ਅੰਦਰੋਂ ਉਹ ਪਰਮਾਤਮਾ ਦੀ ਜੋਤ, ਉਹ ਆਤਮਾ ਨਿਕਲ ਗਈ। ਜੇ ਸਾਡੇ ਕਰਮ ਚੰਗੇ ਹੋਏ ਨੇ ਤੇ ਉਸ ਆਤਮਾ ਨੇ ਪਰਮਾਤਮਾ ਦੇ ਨਾਲ ਮਿਲ ਜਾਣਾ, ਇਹੀ ਜੀਵਨ ਦਾ ਮਨੋਰਥ ਹੈ। ਤੇ ਜੇ ਨਹੀਂ ਤਾਂ ਫਿਰ ਉਸ ਆਤਮਾ ਨੂੰ ਕੋਈ ਹੋਰ ਜਨਮ ਮਿਲ ਜਾਏਗਾ, ਕੋਈ ਹੋਰ ਸਰੀਰ ਮਿਲ ਜਾਏਗਾ, ਫਿਰ ਪੂਰਾ ਚੱਕਰ ਕੱਟਣਾ ਪਏਗਾ। ਫਿਰ ਜਦੋਂ ਮਨੁੱਖਾ ਜਨਮ ਮਿਲੇਗਾ, ਫਿਰ ਇਹ ਮੌਕਾ ਮਿਲੇਗਾ ਇਸ ਜਨਮ ਮਰਨ ਦੇ ਚੱਕਰ ਤੋਂ ਬਚਣ ਦਾ। ਤੇ ਇੱਥੇ ਇਸ ਸ਼ਬਦ ਦੇ ਵਿੱਚ ਪੰਚਮ ਪਾਤਸ਼ਾਹ ਇਹ ਗੱਲ ਕਹਿ ਰਹੇ ਨੇ ਕਿ ਜੇ ਕੋਈ ਐਸੀ ਕਿਰਪਾ ਕਰ ਦੇਵੇ, ਕੋਈ ਜਨ ਹਰ ਸਿਉਂ ਦੇਵੇ ਜੋਰ, ਹਰ ਭਾਵ ਪਰਮਾਤਮਾ ਹਰੀ, ਉਸ ਪਰਮਾਤਮਾ ਨਾਲ ਜੋੜ ਦੇਵੇ, ਉਹਦੇ ਨਾਲ ਮਿਲਾਪ ਕਰਵਾ ਦੇਵੇ, ਕੋਈ ਮਿਲਾਪ ਕਰਵਾ ਦੇਵੇ। ਚਰਨ ਗਹੋ ਬਕੋ ਸ਼ੁਭ ਰਸਨਾ ਦੀਜੈ ਪ੍ਰਾਣ ਅਕੋਰ, ਕਹਿੰਦੇ ਮੈਂ ਉਹਦੇ ਚਰਨ ਪਕੜ ਲਵਾਂ, ਉਹਦੇ ਚਰਨਾਂ 'ਤੇ ਪੈ ਜਾਵਾਂ। ਬਕੋ, ਬਕੋ ਦਾ ਮਤਲਬ ਹੈ ਬੋਲਣਾ,
ਇਹ ਸ਼ਬਦ ਬੜਾ ਪਵਿੱਤਰ ਸ਼ਬਦ ਹੈ। ਬਕ ਦਾ ਮਤਲਬ ਬੋਲਣਾ, ਬਕੋ। ਅੱਜ ਆਪਾਂ ਬਕ ਬਕੋ ਸ਼ਬਦ ਨੈਗੇਟਿਵ ਸੈਂਸ ਵਿੱਚ ਲੈ ਗਏ। ਕੋਈ ਬੰਦਾ ਮਾੜੇ ਬੋਲ ਬੋਲ ਬਕਦਾ ਪਿਆ, ਬਕਵਾਸ ਨਹੀਂ। ਇੱਥੇ ਕਹਿ ਰਹੇ ਬਕੋ ਸ਼ੁਭ ਰਸਨਾ, ਮੈਂ ਸ਼ੁੱਧ ਬਚਨ ਬੋਲਾਂ। ਭਾਵੇਂ ਮਾੜਾ ਬੋਲ ਹੈ, ਭਾਵੇਂ ਚੰਗਾ ਬੋਲ ਹੈ, ਉਹ ਬਕੋ ਹੀ ਹੈ। ਅਸੀਂ ਅੱਜ ਬਕਨਾ ਸ਼ਬਦ ਜਿਹੜਾ ਉਹ ਕੇਵਲ ਮਾੜੇ ਸ਼ਬਦ ਵਾਲੇ ਪਾਸੇ ਲੈ ਗਏ, ਨੈਗੇਟਿਵ ਸੈਂਸ ਵਿੱਚ ਲੈ ਗਏ। ਇੱਥੇ ਪਾਤਸ਼ਾਹ ਕਹਿ ਰਹੇ ਨੇ ਬਕੋ ਸ਼ੁਭ ਰਸਨਾ, ਮੈਂ ਇਸ ਰਸਨਾ ਦੇ ਨਾਲ, ਇਸ ਜੀਵ ਦੇ ਨਾਲ ਸ਼ੁਭ ਬਚਨ ਬੋਲਾਂ, ਉਹਦਾ ਧੰਨਵਾਦ ਕਰ ਜਿਹੜਾ ਮੈਨੂੰ ਪਰਮਾਤਮਾ ਦੇ ਨਾਲ ਮਿਲਾਪ ਕਰਵਾਉਣ ਵਿੱਚ ਸਹਾਈ ਬਣ ਗਿਆ, ਜਿਹੜਾ ਪਰਮਾਤਮਾ ਦੇ ਨਾਲ ਮਿਲਾਪ ਕਰਵਾ ਦੇ, ਮੇਰੇ ਇਸ ਜੀਵਨ ਦਾ ਮਨੋਰਥ ਸਫਲ ਹੋ ਜਾਵੇ। ਤੀਜਾ ਪ੍ਰਾਣ ਅਕੋਰ, ਮੈਂ ਆਪਣੇ ਪ੍ਰਾਣ ਭਾਵ ਆਪਣੀ ਜਾਨ ਉਹਦੇ ਅੱਗੇ ਭੇਟ ਕਰਦਾ, ਆਪਣਾ ਆਪ ਉਹਦੇ ਅੱਗੇ ਭੇਟ ਕਰਦਾ। ਕੋਈ ਆਣ ਮਿਲਾਵੇ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵਿੱਚ ਆਈ, ਮੈਂ ਆਪਣੇ ਆਪ ਨੂੰ ਵੇਚਦੇ ਹਾਂ ਉਹਦੇ ਅੱਗੇ, ਆਪਣਾ ਆਪ ਉਹਦੇ ਅੱਗੇ ਹਵਾਲੇ ਕਰਦੇ ਹਾਂ। ਤਨ ਮਨ ਤਨ ਸਭ ਸੌਂਪ ਗੁਰ ਕੋ, ਸਾਰਾ ਕੁਝ ਗੁਰੂ ਦੇ ਹਵਾਲੇ ਕਰਦੇ ਹਾਂ, ਕਿਉਂਕਿ ਮਿਲਾਪ ਗੁਰੂ ਨੇ ਕਰਵਾਉਣਾ ਹੈ, ਗੁਰੂ ਨੇ ਸੋਝੀ ਬਖਸ਼ਣੀ ਹੈ ਮਿਲਾਪ ਕਰਵਾਉਣਾ ਉਸ ਪਰਮਾਤਮਾ ਦੇ। ਸਾਡਾ ਗੁਰੂ ਕੌਣ ਹੈ? ਸਾਡਾ ਗੁਰੂ ਸ਼ਬਦ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ। ਅਗਲੇ ਹਫ਼ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਸਾਡੇ 'ਤੇ ਕਿਰਪਾ ਕੀਤੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਸਾਨੂੰ ਕਿਸੇ ਸਰੀਰ ਨਾਲ ਨਾ ਜੋੜ ਕੇ ਸ਼ਬਦ ਨਾਲ ਜੋੜ ਦਿੱਤਾ, ਬਾਣੀ ਨਾਲ ਜੋੜ ਦਿੱਤਾ। ਕੇਵਲ ਆਪ ਬਾਣੀ ਦੀ ਰਚਨਾ ਨਹੀਂ ਕੀਤੀ ਪਾਤਸ਼ਾਹ ਨੇ, ਪਾਤਸ਼ਾਹ ਨੇ ਉਦਾਸੀਆਂ 'ਤੇ ਜਦੋਂ ਗਏ ਨੇ, ਜਿਹੜੇ ਭਗਤ ਸਾਹਿਬਾਨ ਕਿਸੇ ਇਲਾਕੇ ਵਿੱਚ ਰਹਿਣ ਵਾਲੇ ਨੇ, ਕਿਸੇ ਹੋਰ ਬੋਲੀ ਨੂੰ ਬੋਲਣ ਵਾਲੇ ਨੇ, ਇਸ ਗੱਲ ਦਾ ਖਿਆਲ ਨਹੀਂ ਹੈ। ਹਾਂ, ਉਹਨਾਂ ਦੀ ਰਚਨਾ ਅਗਰ ਪਰਮਾਤਮਾ ਦੇ ਨਾਲ ਜੋੜਨ ਵਿੱਚ ਸਹਾਈ ਹੋ ਸਕਦੀ ਹੈ, ਉਸ ਰਚਨਾ ਨੂੰ ਪਾਤਸ਼ਾਹ ਨੇ ਪ੍ਰਾਪਤ ਕੀਤਾ, ਸੰਭਾਲਿਆ। ਅਤੇ ਪੰਚਮ ਪਾਤਸ਼ਾਹ ਨੇ ਜਦੋਂ 1604 ਦੇ ਵਿੱਚ, ਅੱਜ ਤੋਂ 422 ਸਾਲ ਪਹਿਲਾਂ, ਪਹਿਲਾ ਪ੍ਰਕਾਸ਼ ਕਰਨ ਤੋਂ ਪਹਿਲਾਂ ਜਦੋਂ ਆਦਿ ਬੀੜ ਦੀ ਸੰਪਾਦਨਾ ਕੀਤੀ, ਉਹਨਾਂ ਭਗਤ ਸਾਹਿਬਾਨ ਦੀ ਬਾਣੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਇਕੱਤਰ ਕੀਤੀ ਸੀ, ਪਾਤਸ਼ਾਹ ਨੇ ਦਰਜ ਕਰ ਦਿੱਤਾ। ਅੱਜ ਅਸੀਂ ਉਸ ਬਾਣੀ ਨੂੰ ਵੀ ਨਤਮਸਤਕ ਹੁੰਦੇ, 15 ਭਗਤ ਸਾਹਿਬਾਨ, ਵੱਖਰੀਆਂ ਵੱਖਰੀਆਂ ਬੋਲੀਆਂ ਬੋਲਣ ਵਾਲੇ, ਵੱਖਰੇ ਵੱਖਰੇ ਜਾਤਾਂ ਦੇ ਵਿੱਚੋਂ, ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚੋਂ ਉਹ ਭਗਤ ਸਾਹਿਬਾਨ। ਕੋਈ ਧਰਮ ਦਾ ਖਿਆਲ ਨਹੀਂ, ਕੋਈ ਜਾਤ ਦਾ ਮਤਲਬ ਨਹੀਂ, ਕੋਈ ਬੰਧਨ ਨਹੀਂ, ਬਸ ਇੱਕ ਗੱਲ ਦਾ ਖਿਆਲ ਰੱਖਿਆ ਪਾਤਸ਼ਾਹ ਨੇ ਵੀ ਇਹਨਾਂ ਦੀ ਰਚਨਾ ਵਿੱਚੋਂ ਪਰਮਾਤਮਾ ਦੇ ਨਾਲ ਮਿਲਾਪ ਕਰਨ ਦਾ ਇੱਕ ਸਾਨੂੰ ਸੰਦੇਸ਼ ਮਿਲਦਾ, ਉਪਦੇਸ਼। ਤੁਹਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਹੋਏਗਾ, ਜਦੋਂ ਆਪਾਂ ਬਾਣੀ ਨੂੰ ਪੜ੍ਹੀਏ, ਸਭ ਤੋਂ ਘੱਟ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਸੂਰਦਾਸ, ਕੇਵਲ ਇੱਕ ਪੰਗਤੀ ਹੈ, ਕੇਵਲ ਇੱਕ ਪੰਗਤੀ। ਹੁਣ ਪਾਤਸ਼ਾਹ ਨੇ ਉਸ ਪੰਗਤੀ ਨੂੰ ਵੀ ਚੁੱਕ ਲਿਆ ਵੀ ਜੇ ਕੋਈ ਇਸ ਪੰਗਤੀ ਨੂੰ ਪੜ੍ਹ ਕੇ ਇਹਦੇ ਮੁਤਾਬਕ ਚੱਲ ਪਏਗਾ ਤੇ ਉਹਦਾ ਵੀ ਜੀਵਨ ਸਫਲ ਹੋ ਜਾਏਗਾ। ਛਾੜ ਮਨ ਹਰ ਵਿਮੁਖਨ ਕੋ ਸੰਗ, ਭਗਤ ਸੂਰਦਾਸ ਜੀ ਕਹਿੰਦੇ ਨੇ ਹੇ ਮੇਰੇ ਮਨਾ, ਜਿਹੜਾ ਪਰਮਾਤਮਾ ਤੋਂ ਹਰੀ ਤੋਂ ਬੇਮੁੱਖ ਹੋ ਗਿਆ ਹੈ, ਉਹਦਾ ਸੰਗ ਛੱਡ, ਉਹਦੇ ਨਾਲ ਨਾ ਜਾ, ਕੇਵਲ ਇੱਕ ਪੰਗਤੀ। ਹੁਣ ਇੱਥੋਂ ਅਸੀਂ ਅੰਦਾਜ਼ਾ ਲਗਾਈਏ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਬਾਣੀ ਨੂੰ ਕਿੰਨਾ ਮਹੱਤਵ ਬਖਸ਼ਦੇ। ਬਾਣੀ ਕਿਸੇ ਵੀ ਸਰੀਰ ਵਿੱਚੋਂ ਨਿਕਲੀ ਹੈ, ਬੜਿਆਂ ਨੇ ਜਾਤ ਕਰਕੇ ਸਰੀਰਾਂ ਨੂੰ ਛੋਟੇ ਮੰਨ ਲਿਆ, ਪਰ ਇੱਕ ਗੱਲ ਅਸੀਂ ਯਾਦ ਰੱਖਣੀ ਹੈ, ਜਿਹੜੇ 15 ਭਗਤ ਸਾਹਿਬਾਨ ਦੀ ਬਾਣੀ ਹੈ ਨਾ, ਉਹਨਾਂ ਵਿੱਚੋਂ ਜ਼ਿਆਦਾ ਭਗਤ ਸਾਹਿਬਾਨ, ਜੇ ਜਾਤ ਵੰਡ ਦਾ ਜ਼ਿਕਰ ਕਰੀਏ, ਵਰਨ ਵੰਡ ਦਾ ਜ਼ਿਕਰ ਕਰੀਏ, ਤੇ ਉਸ ਵੰਡ ਮੁਤਾਬਕ ਅਖੌਤੀ ਤੌਰ ਤੇ ਛੋਟੀਆਂ ਜਾਤਾਂ ਨਾਲ ਸੰਬੰਧਿਤ, ਪਰ ਗੁਰੂ ਨਾਨਕ ਸਾਹਿਬ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦੇ। ਉਹ ਕਹਿੰਦੇ ਜਿਹਨਾਂ ਨੂੰ ਲੋਕ ਨੀਵਾਂ ਮੰਨਦੇ ਨੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਿਆ ਰਹੇ ਸੀ। ਕਹਿੰਦੇ ਮੈਂ ਉਹਨਾਂ ਦੇ ਨਾਲ ਹਾਂ ਜਿਹਨਾਂ ਨੂੰ ਲੋਕ ਨੀਵੇਂ ਮੰਨਦੇ,
ਉਹਨਾਂ ਦੀ ਬਾਣੀ ਇਕੱਤਰ। ਇਸਲਾਮ ਦੇ ਪ੍ਰਚਾਰਕ ਨੇ ਬਾਬਾ ਸ਼ੇਖ ਫਰੀਦ ਜੀ, ਉਹਨਾਂ ਦੀ ਬਾਣੀ ਪਾਕ ਪਟਨ ਤੋਂ ਜਾ ਕੇ ਉਹਨਾਂ ਦੀ ਗੱਦੀ ਤੇ ਬੈਠੇ ਸ਼ੇਖ ਬ੍ਰਹਮ ਜੀ ਪਾਸੋਂ ਪ੍ਰਾਪਤ, ਉਹ ਵੀ ਦਰਜ ਹੈ। ਕਿਸੇ ਕਿਸਮ ਦਾ ਕੋਈ ਭੇਦਭਾਵ ਨਹੀਂ, ਉਹ ਇਸਲਾਮ ਦੇ ਨੇ, ਕੋਈ ਸਨਾਤਨ ਦੇ ਨੇ, ਭਗਤ ਰਾਮਾਨੰਦ ਜੀ ਬ੍ਰਾਹਮਣ ਨੇ, ਭਗਤ ਜੈਦੇਵ ਜੀ ਬ੍ਰਾਹਮਣ ਨੇ, ਭਗਤ ਕਬੀਰ ਜੀ ਜੁਲਾਹੇ ਨੇ, ਭਗਤ ਨਾਮਦੇਵ ਜੀ ਛੀਂਬੇ ਨੇ, ਭਗਤ ਰਵਿਦਾਸ ਜੀ ਚਮਾਰ ਨੇ, ਭਗਤ ਧੰਨਾ ਜੀ ਜੱਟ ਨੇ, ਜਿਨ੍ਹਾਂ ਨੂੰ ਨਿਵੇਂ ਸਮਝਿਆ ਜਾਂਦਾ ਹੈ ਵਰਨਮੰਡ ਦੇ ਮਤਲਬ। ਪਰ ਪਾਤਸ਼ਾਹ ਨੇ ਇਸ ਗੱਲ ਦਾ ਕੋਈ ਖਿਆਲ ਨਹੀਂ। ਇੱਥੇ ਇਹੀ ਗੱਲ ਪੰਚਮ ਪਾਤਸ਼ਾਹ ਕਹਿੰਦੇ ਵੀ ਕੋਈ ਵੀ ਹੋਵੇ ਜਿਹੜਾ ਉਸ ਪਰਮਾਤਮਾ ਦੇ ਨਾਲ ਮਿਲਾਪ ਕਰਵਾ ਦੇਵੇ, ਜੋੜ ਦੇਵੇ, ਕਹਿੰਦੇ ਮੈਂ ਉਸ ਦੇ ਚਰਨ ਪਕੜ, ਚਰਨ ਕਹਾ ਬਕੋ ਸ਼ੁਭ ਰਸਨਾ, ਇਸ ਰਸਨਾ ਤੋਂ ਮੈਂ ਸ਼ੁੱਧ ਬਚਨ ਬੋਲਾਂ, ਉਹਦਾ ਧੰਨਵਾਦ ਕਰਾਂ। ਰਸਨਾ ਜੀਵ ਨੂੰ ਕਹਿੰਦੇ। ਜੀਵ ਦੇ ਦੋ ਕੰਮ ਨੇ, ਸਾਨੂੰ ਜੀਵ ਮਿਲੀ ਇੱਕ ਹੈ ਪਰ ਕੰਮ ਦੋ ਨੇ ਜੀਵ। ਅੱਖਾਂ ਦੋ ਨੇ, ਕੰਨ ਦੋ ਨੇ, ਕੰਮ ਇੱਕ ਹੈ। ਅੱਖਾਂ ਦੋ ਨੇ ਭਾਵੇਂ ਪਰ ਕੰਮ ਵੇਖਣਾ ਹੈ, ਕੰਨ ਦੋ ਨੇ ਪਰ ਕੰਮ ਇੱਕੋ ਹੀ ਹੈ ਸੁਣਨਾ ਹੈ। ਇੱਕ ਜੀਵ ਹੈ, ਕੰਮ ਦੋ ਨੇ, ਇੱਕ ਬੋਲਣ ਵਾਲਾ ਕੰਮ ਹੈ ਤੇ ਇੱਕ ਸਵਾਦ ਲੈਣ ਵਾਲਾ। ਆਪਾਂ ਜੀਭ ਤੋਂ ਸਵਾਦ ਲੈਂਦੇ ਹਾਂ, ਜੀਭ ਦੇ ਕਰਕੇ ਹੀ ਆਪਾਂ ਸਾਰੇ ਸਵਾਦ ਕਰਕੇ ਆਪਾਂ ਖਾਂਦੇ ਪੀਂਦੇ ਹਾਂ। ਤੇ ਜਦੋਂ ਬੋਲਣ ਦੀ ਗੱਲ ਹੈ ਤੇ ਫਿਰ ਬੋਲਣ ਵਿੱਚ ਵੀ ਦੋ ਤਰ੍ਹਾਂ ਦੇ ਬੋਲ ਨੇ, ਇੱਕ ਚੰਗੇ ਬੋਲਣੇ, ਮਿੱਠੇ ਬੋਲਣੇ। ਮਿੱਠੇ ਬੋਲਾਂ ਕਰਕੇ ਕੋਈ ਵੀ ਵਿਅਕਤੀ ਕਿਸੇ ਨੂੰ ਬੜਾ ਆਕਰਸ਼ਿਤ ਕਰ ਸਕਦਾ ਹੈ। ਤੇ ਜਦੋਂ ਵੀ ਪਰਮਾਤਮਾ ਦਾ ਜ਼ਿਕਰ ਹੁੰਦਾ ਹੈ ਨਾ, ਤੇ ਪਰਮਾਤਮਾ ਦੇ ਬਾਰੇ ਜਦੋਂ ਜ਼ਿਕਰ ਹੁੰਦਾ ਤੇ ਕਹਿੰਦੇ ਉਹ ਪਰਮਾਤਮਾ ਬੜਾ ਮਿੱਠ ਬੋਲੜਾ ਹੈ, ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋੜਾ, ਹਾਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਕਹਿੰਦੇ ਉਹ ਪਰਮਾਤਮਾ ਦਾ ਬੜਾ ਵੱਡਾ ਗੁਣ ਹੈ, ਉਹ ਮਿੱਠੇ ਬੋਲ ਬੋਲਦਾ। ਤੇ ਅਸੀਂ ਵੀ ਉਸ ਗੁਣ ਨੂੰ ਅਪਣਾ ਲਈ, ਮਿੱਠੇ ਬੋਲ ਬੋਲੀ, ਮਿੱਠੇ ਬੋਲ ਬੋਲੀ। ਇੱਥੇ ਵੀ ਧੰਨ ਗੁਰੂ

ਜੋੜਨ ਵਿੱਚ ਸਹਾਈ ਹੁੰਦਾ ਹੈ ਤੇ ਮੈਂ ਉਹਦੇ ਚਰਨ ਪਕੜ ਲਵਾਂ, ਮੈਂ ਮਿੱਠੇ ਬੋਲ ਬੋਲ ਕੇ ਸ਼ੁਭ ਬਚਨ ਬੋਲ ਕੇ ਉਹਦਾ ਧੰਨਵਾਦ ਕਰਾਂ, ਧੰਨਵਾਦ ਕਰਾਂ। ਦੀਜੇ ਪ੍ਰਾਣ ਅਕੋਰ ਤੇ ਆਪਣਾ ਆਪ ਆਪਣੇ ਪ੍ਰਾਣ ਉਹਦੀ ਭੇਟ ਕਰ ਦੇਵਾਂ, ਆਪਣਾ ਆਪ ਉਹਨੂੰ ਦੇ ਦੇ, ਆਪਣਾ ਆਪ ਉਹਦੇ ਹਵਾਲੇ ਕਰ ਦੇ। ਆਪਣਾ ਆਪ ਹਵਾਲੇ ਕਰਨ ਦਾ ਮਤਲਬ ਆਪਣੀ ਹਉਮੈ ਨੂੰ ਖਤਮ ਕਰ ਦੇਵਾਂ, ਜੋ ਗੁਰੂ ਕਹਿ ਰਿਹਾ ਫਿਰ ਉਹਦੇ ਮੁਤਾਬਕ ਆਪਣਾ ਜੀਵਨ ਚ, ਕਿਉਂਕਿ ਇਹ ਹਉਮੈ ਹੀ ਹੈ ਜਿਹੜੀ ਸਾਨੂੰ ਰੁਕਾਵਟ ਚ ਪਾਉਂਦੀ ਹੈ, ਰੁਕਦੀ ਹੈ ਸਾਨੂੰ। ਜਦੋਂ ਬੰਦਾ ਕਹਿੰਦਾ ਨਾ ਮੈਂ ਹਾਂ ਜੀ, ਜਦੋਂ ਮੈਂ ਹਾਂ ਤਾਂ ਫਿਰ ਜਿਹੜੀ ਮੈਂ ਹੈ ਇਹ ਰੁਕਾਵਟ ਵਿੱਚ ਇਹ ਰੁਕਦੀ ਹੈ, ਅਤੇ ਜਦੋਂ ਮਨੁੱਖ ਨੇ ਆਪਣਾ ਆਪ ਗੁਰੂ ਦੇ ਹਵਾਲੇ ਕਰ ਦਿੱਤਾ, ਬਾਣੀ ਵਿੱਚ ਇੱਕ ਪੰਕਤੀ ਆਉਂਦੀ ਹੈ, ਆਪ ਗਵਾਈਐ ਤਾਂ ਸ਼ੋ ਪਾਈਐ, ਆਪਣੇ ਆਪ ਨੂੰ ਆਪਣੀ ਹਉਮੈ ਨੂੰ ਗਵਾ ਲਈਏ, ਖਤਮ ਕਰ ਲਈਏ, ਤਾਂ ਸ਼ੋ ਭਾਵ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ। ਹਉਮੈ ਨਾਲ ਨਹੀਂ, ਨਿਮਰਤਾ ਨਾਲ, ਮਿੱਠੇ ਬੋਲਾਂ ਨਾਲ। ਬਾਬਾ ਫਰੀਦ ਜੀ ਦਾ ਇੱਕ ਸਲੋਕ ਆਪਾਂ ਪੜ੍ਹਦੇ ਹਾਂ। ਬਾਬਾ ਫਰੀਦ ਜੀ ਕਹਿੰਦੇ ਨੇ, ਨਿਮਣ ਸੋ ਅੱਖਰ ਖਵਣ ਗੁਣ, ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ। ਕੰਤ ਭਾਵ ਪਰਮਾਤਮਾ, ਕੰਤ ਭਾਵ ਪਤੀ। ਕੰਤ ਪਤੀ ਨੂੰ ਵੀ ਕਹਿੰਦੇ ਨੇ ਪਰਮਾਤਮਾ ਸਾਡਾ ਸਾਰਿਆਂ ਦਾ ਪਤੀ ਹੈ, ਸਾਡੇ ਅਸੀਂ ਸਾਰੇ ਜੀਵ ਇਸਤਰੀਆਂ, ਜਗ ਮੈਂ ਇੱਕੋ ਪੁਰਖ ਹੈ, ਹੋਰ ਸਗਲੀ ਨਾਰ ਸਵਾਈ, ਅਸੀਂ ਸਾਰੇ ਜੀਵ ਇਸਤਰੀ ਰੂਪ ਵਿੱਚ ਹਾਂ। ਉਹ ਪਰਮਾਤਮਾ ਸਾਡਾ ਪਤੀ ਹੈ ਅਤੇ ਉਸ ਪਤੀ ਨੂੰ ਪ੍ਰਾਪਤ ਕਰਨ ਲਈ, ਉਸ ਪਤੀ ਨੂੰ ਵਸ ਵਿੱਚ ਕਰਨ ਲਈ, ਅੱਜ ਦੀ ਜ਼ਿੰਦਗੀ ਵਿੱਚ ਜਾਂ ਆਪਾਂ ਕਿਸੇ ਵੀ ਸਮੇਂ ਦੀ ਗੱਲ ਕਰੀਏ, ਪੁਰਾਣੇ ਸਮੇਂ ਦੀ ਗੱਲ ਕਰ ਲਈਏ, ਹਰੇਕ ਪਤਨੀ ਦੀ ਇਹ ਇੱਛਾ ਹੈ ਕਿ ਪਤੀ ਮੇਰੇ ਵਸ ਵਿੱਚ ਹੋਵੇ। ਅਤੇ ਬਾਬਾ ਫਰੀਦ ਜੀ ਇਹ ਉਪਦੇਸ਼ ਦੇ ਰਹੇ ਨੇ, ਕਹਿੰਦੇ ਜੇ ਪਤੀ ਨੂੰ ਵਸ ਵਿੱਚ ਕਰਨਾ ਹੈ ਨਾ ਤਾਂ ਫਿਰ ਇਹ ਤਿੰਨ ਗੁਣ ਧਾਰਨ ਕਰ ਲੈ, ਇਹ ਤ੍ਰੈ ਭੈਣੇ ਵੇਸ ਕਰ। ਹੁਣ ਇਹ ਭੈਣੇ ਕਹਿੰਦੇ ਮਤਲਬ ਇਹ ਨਹੀਂ ਕੇਵਲ ਭੈਣਾਂ ਲਈ, ਸਾਡੇ ਸਾਰਿਆਂ ਲਈ ਹੈ ਕਿਉਂਕਿ ਅਸੀਂ ਸਾਰੇ ਜੀਵ ਇਸਤਰੀ ਹਾਂ। ਕਹਿੰਦੇ ਤਿੰਨ ਗੁਣ ਧਾਰਨ ਕਰ ਲੈ ਤਾਂ ਤੇਰਾ ਕੰਤ, ਤੇਰਾ ਪਤੀ, ਪਰਮਾਤਮਾ ਪ੍ਰਭੂ ਰੂਪੀ ਪਤੀ ਤੇਰੇ ਵਸ ਵਿੱਚ ਆ ਜਾਏ। ਕਿਹੜੇ ਕਿਹੜੇ ਤਿੰਨ ਗੁਣ ਨੇ? ਨਿਮਣ ਸੋ ਅੱਖਰ, ਨਿਮਰਤਾ, ਤੇਰੇ ਅੰਦਰ ਹਉਮੈ ਨਹੀਂ ਹੋਣੀ ਚਾਹੀਦੀ। ਅੱਜ ਬੱਚੇ ਬੱਚੀਆਂ ਦੇ ਵਿੱਚ ਆਪਾਂ ਸਭ ਤੋਂ ਵੱਡੀ ਰੁਕਾਵਟ ਇਹ ਦੇਖ ਰਹੇ ਹਾਂ, ਅੱਜ ਬੜੀ ਪਰੇਸ਼ਾਨੀ ਹੈ ਸਾਡੇ ਵਿੱਚ, ਸਾਰੀ ਦੁਨੀਆ ਵਿੱਚ ਇਹ ਪਰੇਸ਼ਾਨੀ ਚੱਲਦੀ ਪਈ ਹੈ, ਸਾਡੇ ਪੰਥ ਵਿੱਚ ਵੀ ਬੜੀ ਵੱਡੇ ਪੱਧਰ 'ਤੇ ਚੱਲਦੀ ਪਈ ਹੈ। ਅੱਜ ਬੱਚੇ ਬੱਚੀ ਆਨੰਦ ਕਾਰਜ ਹੋਣ ਤੋਂ ਥੋੜ੍ਹੇ ਸਮੇਂ ਬਾਅਦ ਹੀ ਆਪਾਂ ਸੁਣ ਲੈਂਦੇ ਹਾਂ ਵੀ ਬੱਚੇ ਬੱਚੀ ਦੀ ਆਪਸ ਵਿੱਚ ਬਣੀ ਨਹੀਂ ਜੀ, ਹੁਣ ਡਾਈਵੋਰਸ ਲੈ ਰਹੇ ਨੇ, ਤਲਾਕ ਲੈ ਰਹੇ। ਕਾਰਨ ਕੀ ਹੈ? ਸਭ ਤੋਂ ਵੱਡਾ ਕਾਰਨ ਹਉਮੈ, ਕਿ ਇੱਕ ਦੂਜੇ ਦੇ ਨਾਲ ਅਸੀਂ ਗੱਲ ਸਮਝ ਨਹੀਂ ਪਾਉਂਦੇ, ਕਿਉਂਕਿ ਹਉਮੈ ਉਹ ਕਹਿੰਦਾ ਮੈਂ ਵੱਡਾ, ਉਹ ਕਹਿੰਦੀ ਮੈਂ ਵੱਡਾ, ਈਗੋ ਪ੍ਰੋਬਲਮ। ਅਤੇ ਜੇ ਨਿਮਰਤਾ ਆ ਜਾਵੇ ਤਾਂ ਈਗੋ ਆਪਣੇ ਆਪ, ਹਉਮੈ ਆਪਣੇ ਆਪ ਖਤਮ ਹੋ ਜਾਏ। ਨਿਮਰਤਾ ਅਤੇ ਹਉਮੈ ਦੋਵੇਂ ਆਪਸ ਵਿੱਚ ਆਪੋਜ਼ਿਟ, ਜੇ ਨਿਮਰਤਾ ਹੋਏਗੀ ਤਾਂ ਹਉਮੈ ਨਹੀਂ। ਬਾਬਾ ਫਰੀਦ ਜੀ ਕਹਿੰਦੇ ਨੇ ਨਿਮਣ ਸੋ ਅੱਖਰ, ਨਿਮਰਤਾ, ਤੇਰੇ ਅੰਦਰ ਇਹ ਵਾਲਾ ਗੁਣ ਹੋਵੇ। ਖਮਣ ਗੁਣ, ਦੂਜਾ ਗੁਣ ਹੈ ਖਮਣ। ਖਮਣ ਦੇ ਅਰਥ ਨੇ ਸਹਾਰਨਾ, ਮਾਫ ਕਰਦਾ। ਜੇ ਕਿਸੇ ਨੂੰ ਲੱਗੇ ਨਾ ਵੀ ਮੇਰੇ ਨਾਲ ਕਿਸੇ ਨੇ ਮਾੜੇ ਬੋਲ ਬੋਲੇ ਨੇ ਤਾਂ ਤੁਸੀਂ ਸਹਾਰ ਲਓ, ਉਹਨਾਂ ਸ਼ਬਦਾਂ ਨੂੰ ਸਹਾਰ, ਮਾਫ ਕਰ ਦਿਓ, ਕੋਈ ਗੱਲ। ਪਰ ਅੱਜ ਇਹ ਬੜੀ ਵੱਡੀ ਪ੍ਰੋਬਲਮ ਹੈ ਕਿਉਂਕਿ ਹਉਮੈ ਹੈ ਅੰਦਰ, ਇਸ ਕਰਕੇ ਬੰਦਾ ਮਾਫ ਨਹੀਂ ਕਰ ਸਕਦਾ। ਕਹਿੰਦਾ ਮੈਨੂੰ ਇਹਨੇ ਕਿਵੇਂ ਬੋਲ ਦਿੱਤਾ, ਮੈਂ ਆਉਣ ਵਾਲੇ ਸਮੇਂ ਵਿੱਚ ਆਪਣਾ ਬਦਲਾ ਪੂਰਾ ਕਰਾਂ। ਅਤੇ ਜੇ ਕਿਤੇ ਇਹ ਵਾਲਾ ਗੁਣ ਅੰਦਰ ਹੋਵੇ ਕਹੇ ਚੱਲ ਕੋਈ ਗੱਲ, ਖਿਮਾ ਕੀਤਾ, ਮਾਫ ਕੀਤਾ, ਸਹਾਰ ਲਿਆ ਸ਼ਬਦ, ਸਹਿ ਗਿਆ ਬੰਦਾ। ਅਤੇ ਵਿਦਵਾਨ ਸੱਜਣ ਕਹਿੰਦੇ ਨੇ ਜਦੋਂ ਦੋ ਭਾਵੇਂ ਭਰਾਵਾਂ ਦੇ ਰਿਸ਼ਤੇ ਦੀ ਗੱਲ ਕਰ ਲਈਏ, ਭਾਵੇਂ ਪਿਓ ਪੁੱਤਰ ਦੀ ਗੱਲ ਕਰ ਲਈਏ, ਭਾਵੇਂ ਪਤੀ ਪਤਨੀ ਦੀ ਗੱਲ ਕਰ ਲਈਏ, ਕਿ ਜਦੋਂ ਕਿਸੇ ਵਿੱਚ ਆਪਸ ਵਿੱਚ ਕੋਈ ਕਾਹ ਸੁਣੀ ਹੁੰਦੀ ਹੈ ਨਾ, ਜਿਹੜਾ ਕਹਿ ਗਿਆ ਨਾ, ਇੱਕ ਕਿਸੇ ਨੇ ਕਹਿ ਦਿੱਤਾ ਅਤੇ ਦੂਜਾ ਸਹਿ ਗਿਆ, ਕਹਿੰਦੇ ਜਿਹੜਾ ਕਹਿ ਗਿਆ ਉਹ ਨਹੀਂ, ਜਿਹੜਾ ਸਹਿ ਗਿਆ ਉਹ ਜਿੱਤ ਗਿਆ, ਉਹ ਪ੍ਰਾਪਤੀ ਕਰ ਸਹਿ ਗਿਆ। ਇੱਥੇ ਬਾਬਾ ਫਰੀਦ ਜੀ ਉਸੇ ਗੁਣ ਦੀ ਗੱਲ ਕਰਦੇ, ਪਹਿਲੀ ਨਿਮਰਤਾ,

ਦੂਜਾ ਖਮਣ ਗੁਣ, ਖਿਮਾ ਕਰ ਦੇਣਾ, ਮਾਫ ਕਰ ਦੇਣਾ, ਸਹਾਰ ਲੈਣਾ। ਤੀਸਰਾ ਨਿਮਣ ਸੋ ਅੱਖਰ ਖਮਣ ਗੁਣ, ਜੇਬਾ ਮਣੀਆਂ ਮੰਤ ਤੇ ਤੁਹਾਡੀ ਜਵਾਨ ਜਦੋਂ ਬੋਲੇ ਇੰਨੇ ਮਿੱਠੇ ਬੋਲ ਬੋਲੇ ਜਿਵੇਂ ਮੋਤੀ ਕਰਦੇ। ਜਦੋਂ ਮਿੱਠੇ ਬੋਲ ਬੋਲਾਂਗੇ ਤੇ ਅੱਗੋਂ ਕੋਈ ਸਾਨੂੰ ਕਿਸੇ ਕੋਲੋਂ ਗਲਤ ਨਹੀਂ ਜਵਾਬ ਆਏਗਾ, ਵਧੀਆ ਜਵਾਬ ਆਏਗਾ। ਜਦੋਂ ਕੋੜੇ ਬੋਲ ਬੋਲਾਂਗੇ ਤੇ ਅੱਗੋਂ ਗਲਤ ਜਵਾਬ ਆਏ। ਕਹਿੰਦੇ ਨਾ ਖੂਹ ਵਿੱਚ ਜਿੱਦਾਂ ਬੋਲੋ ਉਦਾਂ ਦੀ ਆਵਾਜ਼ ਆਉਂਦੀ। ਜੇ ਇੱਕ ਬੰਦਾ ਮਿੱਠੇ ਬੋਲ ਬੋਲ ਰਿਹਾ ਹੈ, ਕਿਸੇ ਨੂੰ ਜੀ ਜੀ ਕਹਿ ਕੇ ਬੁਲਾ ਰਿਹਾ ਹੈ, ਤੇ ਦੂਸਰਾ ਕਿਵੇਂ ਉਹਨੂੰ ਫਿਰ ਮਾੜੇ ਬੋਲ ਮਿੱਠੇ ਬੋਲ। ਨਿਮਣ ਸਵੱਖਰ ਖਮਣ ਗੁਣ, ਜੇਬਾ ਮਣੀਆਂ ਮੰਤ। ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੀ। ਇੱਥੇ ਵੀ ਪੰਚਮ ਪਾਤਸ਼ਾਹ ਕਹਿ ਰਹੇ ਨੇ ਬਕੋ ਸ਼ੁਭ ਰਸਨਾ, ਮੈਂ ਇਸ ਜੀਵ ਦੇ ਨਾਲ ਸ਼ੁਭ ਬਚਨ ਬੋਲ, ਸ਼ੁਭ ਬੋਲ ਬੋਲ, ਚੰਗੇ ਬਚਨ, ਮਿੱਠੇ ਬੋਲ ਬੋਲ ਉਸ ਦੇ ਵਾਸਤੇ ਜਿਹੜਾ ਮੈਨੂੰ ਪਰਮਾਤਮਾ ਦੇ ਨਾਲ ਜੁੜਨ ਵਿੱਚ ਸਹਾਈ ਹੋ ਰਹੀ ਹੈ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਕਹੋ ਮੈਂ ਉਹਦੇ ਚਰਨ ਪਕੜ ਲਵਾਂ। ਬਕੋ ਸ਼ੁਭ ਰਸਨਾ, ਆਪਣੀ ਜੀਭ ਦੇ ਨਾਲ ਮਿੱਠੇ ਬੋਲ ਬੋਲਾਂ। ਦੀਜੈ ਪ੍ਰਾਣ ਕੋਰ, ਆਪਣਾ ਆਪ ਉਹਦੇ ਹਵਾਲੇ ਕਰਦੇ ਹਾਂ, ਆਪਣੇ ਪ੍ਰਾਣ ਉਹਦੀ ਭੇਟਾ 'ਚ ਚੜ੍ਹ, ਉਹਨੂੰ ਭੇਟ ਕਰ। ਆਪਾਂ ਭੇਟ ਕਰਦੇ, ਆਪਾਂ ਮੱਥਾ ਟੇਕਦੇ ਹਾਂ, ਆਪਾਂ ਕੁਝ ਮਾਇਆ ਭੇਟ ਕਰਦੇ ਹਾਂ, ਕੋਈ ਲਿਆ ਕੇ ਕੋਈ ਵਸਤੂ ਭੇਟ ਕਰਦਾ, ਲੰਗਰ ਵਿੱਚ ਲਿਆ ਕੇ ਆਪਾਂ ਰਸਦ ਭੇਟ ਕਰਦੇ ਹਾਂ। ਇਹ ਭੇਟਾਵਾਂ ਬੜੀਆਂ ਛੋਟੀਆਂ ਨੇ। ਮੱਥਾ ਟੇਕਣ ਦਾ ਆਖਰੀ ਅਰਥ ਹੈ ਕਿ ਗੁਰੂ ਦੇ ਹਰ ਹੁਕਮ ਨੂੰ ਮੰਨਣਾ, ਕਿਉਂਕਿ ਅਸੀਂ ਸੀਸ ਝੁਕਾ ਕੇ ਮੱਥਾ ਟੇਕਦੇ ਹਾਂ, ਸਾਡੀ ਸਾਰੀ ਸਿਆਣਪ ਇਸ ਸੀਸ ਦੇ ਵਿੱਚ, ਦਿਮਾਗ ਦੇ ਵਿੱਚ, ਭਾਵ ਆਪਣੀ ਸਿਆਣਪ, ਆਪਣੀ ਮੱਤ ਗੁਰੂ ਦੀ ਮੱਤ ਦੇ ਅੱਗੇ ਹਵਾਲੇ ਕਰ, ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦੇਣਾ। ਜੋ ਗੁਰ ਕਹੇ ਸੋਈ ਭਲ ਮੰਨੋ, ਜੋ ਗੁਰੂ ਦਾ ਹੁਕਮ ਹੈ ਉਹਨੂੰ ਭਲਾ ਮੰਨਣਾ, ਚੰਗਾ ਮੰਨ, ਗੁਰੂ ਦੇ ਅੱਗੇ ਆਪਣੇ ਆਪ ਨੂੰ। ਦੀਜਾ ਪ੍ਰਾਣ ਕੋਰ, ਆਪਣਾ ਆਪ ਭੇਟ ਕਰ ਦੇਣਾ, ਆਪਣੇ ਪ੍ਰਾਣ ਵਾਰ ਦੇਣੇ। ਇਹ ਰਹਾਓ ਵਾਲਾ, ਇੱਥੇ ਪਾਤਸ਼ਾਹ ਰਹਾਓ ਕਹਿ ਰਹੇ ਨੇ। ਰਹਾਓ ਦਾ ਮਤਲਬ ਹੈ ਜਦੋਂ ਅਸੀਂ ਜਿਸ ਵੀ ਕਿਸੇ ਸ਼ਬਦ ਦੀ ਵਿਚਾਰ ਕਰ ਰਹੇ ਹਾਂ ਤਾਂ ਰਹਾਓ ਵਾਲੇ ਸ਼ਬਦ ਦੇ ਵਿੱਚ ਉਸ ਸ਼ਬਦ ਦਾ ਸੈਂਟਰਲ ਆਈਡੀਆ ਹੈ, ਕੇਂਦਰੀ ਭਾਵ ਹੈ। ਬਾਕੀ ਪਦੇ ਭਾਵੇਂ ਦੋ ਪਦੇ ਹੋਣ, ਭਾਵੇਂ ਤਿੰਨ ਚਾਰ ਅੱਠ ਜਿਹੜੇ ਵੀ ਪਦੇ ਹੋਣ, ਉਹ ਉਸ ਨੂੰ ਵਿਸਥਾਰ ਕਰ। ਇੱਥੇ ਅਗਲੇ ਪਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਮਨ ਤਨ ਨਿਰਮਲ ਕਰਤ ਕਿਆਰ, ਹਰ ਸਿੰਚੈ ਸੁਦਾ ਸੰਜੋਰ, ਪਿਆ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ। ਕਹਿੰਦੇ ਆਪਣੇ ਮਨ ਨੂੰ, ਆਪਣੇ ਤਨ ਨੂੰ ਨਿਰਮਲ ਕਰ, ਮੈਲ ਤੋਂ ਰਹਿਤ ਕਰ। ਕਰਤ ਕਿਆਰੋ, ਕਿਆਰੋ ਕਿਆਰੀ, ਖੇਤ, ਬਾਗ, ਜਿਵੇਂ ਆਪਾਂ ਕੋਈ ਕਿਆਰੀ ਘਰ ਦੇ ਵਿੱਚ ਲਗਾ, ਛੋਟਾ ਬਾਗ ਕਿਆਰੀ ਕਹਿ ਦਿੰਦੇ ਹਾਂ। ਜਦੋਂ ਕੋਈ ਕਿਆਰੀ ਕੋਈ ਬਾਗ ਲਗਾਉਂਦਾ ਹੈ ਨਾ, ਕੋਈ ਖੇਤ ਦੇ ਵਿੱਚ ਬੀਜਦਾ ਹੈ, ਤੇ ਉਹਦਾ ਬੜਾ ਧਿਆਨ ਰੱਖਦਾ ਵੀ ਇਹਦੇ ਵਿੱਚ ਮੈਂ ਫਸਲ ਬੀਜੀ ਹੈ, ਮੈਂ ਫੁੱਲ ਲਗਾ ਰਿਹਾ, ਮੈਂ ਸਭ ਸਬਜ਼ੀਆਂ ਲਾਈਆਂ ਨੇ, ਮੈਂ ਇਹਦਾ ਧਿਆਨ ਰੱਖਦਾ। ਕਹਿੰਦੇ ਇਸੇ ਤਰ੍ਹਾਂ ਆਪਣੇ ਤਨ ਨੂੰ, ਆਪਣੇ ਮਨ ਨੂੰ ਨਿਰਮਲ ਕਰਨਾ, ਕਿਆਰੀ ਬਣਾਉਣਾ, ਵਧੀਆ ਸਾਫ਼ ਸੁਥਰੀ ਕਿਆਰੀ, ਨਿਰਮਲ, ਮੈਲ ਤੋਂ ਰਹਿਤ, ਅੰਦਰ ਮੈਲ ਨਾ ਹੋ, ਵਿਕਾਰਾਂ ਦੀ ਮੈਲ ਅੰਦਰ ਨਾ ਰਹਿ ਜਾਵੇ, ਇਹਨੂੰ ਮੈਲ ਤੋਂ ਰਹਿਤ ਕਰ। ਇਹ ਵੀ ਗੱਲ ਬੜੀ ਸਮਝਣ ਵਾਲੀ। ਆਪਾਂ ਜਦੋਂ ਕਿਸੇ ਨਾਲ ਗੱਲ ਹੋ ਰਹੀ ਹੋਵੇ ਸਾਡੀ, ਖਾਸ ਤੌਰ 'ਤੇ ਕੋਈ ਦੂਸਰੇ ਧਰਮ ਵਾਲਾ ਹੋਵੇ, ਆਪ ਜਿਸ ਧਰਤੀ 'ਤੇ ਰਹਿੰਦੇ ਹੋ, ਅਮਰੀਕਾ ਦੀ ਧਰਤੀ 'ਤੇ, ਇੱਥੇ ਤੁਹਾਨੂੰ ਤੁਹਾਡੇ ਧਰਮ ਵਾਲੇ ਬੜੇ ਥੋੜ੍ਹੇ ਮਿਲਣਗੇ, ਕਿਉਂਕਿ ਅਸੀਂ ਬੜੀ ਥੋੜ੍ਹੀ ਗਿਣਤੀ ਵਿੱਚ ਹਾਂ। ਅਸੀਂ ਜਿੱਥੇ ਰਹਿੰਦੇ ਹਾਂ ਹਿੰਦੁਸਤਾਨ 'ਚ, ਉੱਥੇ ਅਸੀਂ ਬਹੁਤ ਘੱਟ ਗਿਣਤੀ 'ਚ, ਇੱਥੇ ਤਾਂ ਸਾਡੀ ਗਿਣਤੀ ਬਹੁਤ ਹੀ ਘੱਟ ਹੈ, ਸਾਨੂੰ ਦੂਜੇ ਧਰਮਾਂ ਵਾਲੇ ਜ਼ਿਆਦਾ ਮਿਲਦੇ। ਹਰੇਕ ਦੇ ਨਾਲ ਪ੍ਰੇਮ ਪਿਆਰ ਨਾਲ ਮਿਲਦੇ। ਕਈ ਵਾਰੀ ਕਿਤੇ ਕੋਈ ਗੱਲ ਹੋ ਜਾਂਦੀ ਹੈ ਇਸ ਗੱਲ ਦੇ ਉੱਤੇ, ਕਿਉਂਕਿ ਅੱਜ ਕੱਲ੍ਹ ਨਾ ਇੱਕ ਸਿਸਟਮ ਬਣਿਆ ਹੋਇਆ ਵੀ ਕਿਹੜੀ ਚੀਜ਼ ਚੰਗੀ ਹੈ ਅਤੇ ਕਿਹੜੀ ਮਾੜੀ ਹੈ, ਕੈਟਾਗਰੀ ਦੇ ਵਿੱਚ ਵੀ ਆਹ ਚਾਰ ਚੀਜ਼ਾਂ ਨੇ ਅਤੇ ਪਹਿਲੇ ਨੰਬਰ 'ਤੇ ਕਿਹੜੀ ਹੈ, ਦੂਜੇ 'ਤੇ ਕਿਹੜੀ ਹੈ, ਇਸ ਗੱਲ ਵਿੱਚ ਬੜਾ ਜ਼ੋਰ ਲੱਗਿਆ ਹੁੰਦਾ। ਇਸੇ ਤਰ੍ਹਾਂ ਕਈ ਵਾਰੀ ਇਸ ਗੱਲ 'ਤੇ ਵੀ ਜ਼ੋਰ ਲੱਗ ਜਾਂਦਾ ਵੀ ਸਭ ਤੋਂ ਚੰਗਾ ਧਰਮ ਕਿਹੜਾ, ਸਭ ਤੋਂ ਚੰਗਾ ਧਰਮ। ਆਪਾਂ ਪੰਚਮ ਪਾਤਸ਼ਾਹ ਦਾ ਸ਼ਬਦ ਵਿਚਾਰ ਰਹੇ ਹਾਂ, ਪੰਚਮ ਪਾਤਸ਼ਾਹ ਦੀ ਬਾਣੀ ਸੁਖਮਣੀ ਸਾਹਿਬ ਦਾ ਜਾਪ ਆਪਾਂ ਕਰਦੇ ਹਾਂ। ਸੁਖਮਣੀ ਸਾਹਿਬ ਦੀ ਬਾਣੀ ਵਿੱਚ ਪਾਤਸ਼ਾਹ ਸਾਨੂੰ ਦੱਸਦੇ ਨੇ ਸਭ ਤੋਂ ਚੰਗਾ ਧਰਮ ਕਿਹੜਾ,
ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਪਾਤਸ਼ਾਹ ਕਹਿੰਦੇ ਸਾਰੇ ਧਰਮਾਂ ਤੋਂ ਚੰਗਾ ਧਰਮ ਇਹ ਹੈ ਕਿ ਪਰਮਾਤਮਾ ਦਾ ਨਾਮ ਜਪੋ ਤੇ ਐਸੇ ਕਰਮ ਕਰੋ ਜਿਨ੍ਹਾਂ ਕਰਮਾਂ ਦੇ ਵਿੱਚ ਕੋਈ ਮੈਲ ਨਾ ਹੋਵੇ, ਭਾਵ ਮਾੜੇ ਕਰਮ ਨਾ ਹੋਣ, ਚੰਗੇ ਕਰਮ, ਮੈਲ ਤੋਂ ਰਹਿਤ ਕਰਮ। ਤੁਹਾਡੇ ਜਿਹੜੇ ਕਰਮ ਹੋਣ ਉਹ ਚੰਗੇ ਹੋਣ, ਉਹਨਾਂ ਦੇ ਪਿੱਛੇ ਭਾਵਨਾ ਚੰਗੀ ਹੋਵੇ। ਕਈ ਵਾਰੀ ਕਰਮ ਤਾਂ ਵੇਖਣ ਨੂੰ ਚੰਗਾ ਹੁੰਦਾ ਹੈ ਪਰ ਉਹਦੇ ਪਿੱਛੇ ਭਾਵਨਾ ਚੰਗੀ ਨਹੀਂ ਹੁੰਦੀ, ਉਹਦੇ ਪਿੱਛੇ ਭਾਵਨਾ ਕਿਸੇ ਨੂੰ ਨੀਵਾਂ ਵਿਖਾਉਣ ਵਾਲੀ ਵੀ ਹੋ ਜਾਂਦੀ। ਪਾਤਸ਼ਾਹ ਕਹਿੰਦੇ ਨੇ ਐਸੇ ਕਰਮ ਕਰੋ ਜਿਹੜੇ ਮੈਲ ਤੋਂ ਰਹਿਤ ਨੇ, ਇਹ ਸਭ ਤੋਂ ਚੰਗਾ ਕਰਮ, ਸਭ ਤੋਂ ਚੰਗਾ ਧਰਮ ਇਹ ਹੈ। ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਸਗਲ ਦਾ ਮਤਲਬ ਸਾਰੇ ਸਾਰੇ ਧਰਮਾਂ ਵਿੱਚੋਂ ਵਧੀਆ ਧਰਮ ਇਹੀ ਹੈ, ਹਰ ਕਾ ਨਾਮ ਜਪ, ਪਰਮਾਤਮਾ ਦੇ ਨਾਮ ਨੂੰ ਜਪ ਲੈ, ਨਿਰਮਲ ਕਰਮ, ਅਤੇ ਤੇਰੇ ਕਰਮ ਜਿਹੜੇ ਤੂੰ ਕਰ ਰਿਹਾ ਉਹ ਮੈਲ ਤੋਂ ਰਹਿਤ ਹੋਣ। ਇੱਥੇ ਵੀ ਪਾਤਸ਼ਾਹ ਕਹਿ ਰਹੇ ਨੇ ਮਨ ਤਨ ਨਿਰਮਲ ਕਰਤ ਕਿਆਰੋ, ਆਪਣੀ ਕਿਆਰੀ ਨੂੰ, ਆਪਣੇ ਬਾਗ ਨੂੰ, ਆਪਣੇ ਅੰਦਰ ਨੂੰ, ਆਪਣੇ ਮਨ ਨੂੰ, ਆਪਣੇ ਤਨ ਨੂੰ ਨਿਰਮਲ ਕਰ, ਸਾਫ ਮੈਲ ਤੋਂ ਰਹਿਤ, ਵਿਕਾਰਾਂ ਵਾਲੀ ਮੈਲ ਖਤਮ ਕਰਨ, ਔਗਣ ਨਹੀਂ ਰਹਿਣ ਦੇਣੇ, ਅੰਦਰ ਗੁਣ ਧਾਰਨ। ਆਪਾਂ ਹੁਣੇ ਗੱਲ ਕਰ ਰਹੇ ਸੀ, ਆਪਾਂ ਬਾਬਾ ਫਰੀਦ ਜੀ ਦੇ ਗੁਣਾਂ ਦਾ ਜ਼ਿਕਰ ਕਰ ਰਹੇ, ਜੇ ਨਿਮਰਤਾ ਹੈ ਸਮਝ ਲਓ ਹੋਮੇ ਨਹੀਂ ਹੈ, ਹੋਮੇ ਰੂਪੀ ਮੈਲ ਖਤਮ ਹੋ ਗਈ ਤਾਂ ਹੀ ਨਿਮਰਤਾ ਆਏਗੀ। ਆਪਣੀ ਉਸ ਕਿਆਰੀ ਨੂੰ ਜਿੱਥੇ ਨਾਮ ਬੀਜਣਾ, ਕਿਉਂਕਿ ਖੇਤ ਵਿੱਚ ਆਪਾਂ ਬੀਜਦੇ ਹਾਂ, ਬੀਜ ਬੀਜਦੇ ਹਾਂ, ਜਿਸ ਚੀਜ਼ ਦਾ ਬੀਜ ਬੀਜਾਂਗੇ ਉਹਦਾ ਫਲ ਮਿਲੇਗਾ, ਉਹੀ ਫਸਲ ਉਗੇਗੀ। ਇੱਥੇ ਪਾਤਸ਼ਾਹ ਕਹਿ ਰਹੇ ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ। ਅਤੇ ਇੱਥੇ ਫਿਰ ਸਿੰਚਾ ਦਾ ਮਤਲਬ ਸਿੰਜਣਾ ਹੈ, ਸੁਧਾ ਅੰਮ੍ਰਿਤ ਨਾਮ ਚੰਗੀ ਤਰ੍ਹਾਂ ਸੀ ਬੀਜ ਬੀਜਣਾ ਹੈ, ਨਾਮ ਰੂਪੀ ਜਿੱਥੇ ਅੰਮ੍ਰਿਤ ਬੀਜਣਾ ਹੈ, ਜਿਹਨੂੰ ਸਿੰਚਣਾ ਹੈ, ਉਹ ਕਿਆਰੀ ਵੀ, ਉਹ ਖੇਤ ਵੀ, ਉਹ ਸਰੀਰ ਵੀ ਨਿਰਮਲ ਹੋਣਾ ਚਾਹੀਦਾ। ਪਹਿਲੇ ਤਿਆਰੀ ਹੋਣੀ ਚਾਹੀਦੀ, ਪਹਿਲੇ ਉਹਨੂੰ ਤਿਆਰ ਕਰਨਾ। ਆਪਾਂ ਦੇਖਦੇ ਹਾਂ ਤੁਹਾਡੇ ਵਿੱਚੋਂ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਪਰਿਵਾਰ ਨੇ, ਪਹਿਲੇ ਜ਼ਮੀਨ ਨੂੰ ਤਿਆਰ ਕੀਤਾ ਜਾਂਦਾ, ਬੀਜ ਪਾਉਣ ਤੋਂ ਪਹਿਲੇ ਤਿਆਰ ਕੀਤਾ ਜਾਂਦਾ, ਫਿਰ ਬੀਜ ਪਾਇਆ ਜਾਂਦਾ। ਐਵੇਂ ਨਹੀਂ ਬੀਜ ਪਾ ਦਿੱਤਾ, ਪਹਿਲੇ ਉਹਦੀ ਤਿਆਰੀ ਕੀਤੀ ਜਾਂਦੀ। ਹਰੇਕ ਫਸਲ ਦੇ ਬੀਜਣ ਦਾ ਸਮਾਂ ਉਹਦਾ ਉਸੇ ਹਿਸਾਬ ਨਾਲ ਹੈ, ਕਿਵੇਂ ਤਿਆਰੀ ਕਰ। ਇੱਥੇ ਵੀ ਪਾਤਸ਼ਾਹ ਕਹਿੰਦੇ ਨੇ ਆਪਣੇ ਅੰਦਰ ਦੀ ਤਿਆਰੀ ਕਰਨੀ, ਆਪਣੇ ਮਨ ਅਤੇ ਆਪਣੇ ਤਨ ਉਹਨੂੰ ਨਿਰਮਲ ਕਰਨਾ। ਹੁਣ ਕਿਵੇਂ ਨਿਰਮਲ ਕਰਨਾ? ਆਪਾਂ ਜਪਜੀ ਸਾਹਿਬ ਦੀ ਬਾਣੀ ਜਦੋਂ ਪੜ੍ਹਦੇ ਹਾਂ, ਜਪਜੀ ਸਾਹਿਬ ਦੀ ਬਾਣੀ ਦੇ ਆਖਰ 'ਤੇ ਪੰਜ ਖੰਡਾਂ ਦਾ ਜ਼ਿਕਰ ਹੈ, ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ ਅਤੇ ਸੱਚ ਖੰਡ। ਹੁਣ ਇਹਦੇ ਵਿੱਚ ਸਾਨੂੰ ਪਤਾ ਹੋਵੇ ਵੀ ਇਹ ਖੰਡ ਜਿਹੜੇ ਨੇ ਆਪਾਂ ਪੜ੍ਹ ਤਾਂ ਜਾਂਦੇ ਹਾਂ, ਜਪਜੀ ਸਾਹਿਬ ਬਾਣੀ ਆਪਾਂ ਸਾਰੇ ਲਗਭਗ ਰੋਜ਼ ਪੜ੍ਹਦੇ ਹਾਂ, ਧਰਮਖੰਡ ਦੇ ਵਿੱਚ ਸਾਨੂੰ ਇਹ ਸੋਝੀ ਪ੍ਰਾਪਤ ਹੁੰਦੀ ਹੈ। ਧਰਮ ਦਾ ਇੱਥੇ ਅਖਰੀ ਅਰਥ ਹੈ ਫਰਜ਼, ਵੀ ਮੈਂ ਇਸ ਦੁਨੀਆਂ ਵਿੱਚ ਕਰਨ ਕੀ ਆਇਆ, ਮੇਰੀ ਕੀ ਜ਼ਿੰਮੇਵਾਰੀ ਹੈ, ਕੀ ਫਰਜ਼ ਹੈ ਮੇਰਾ। ਧਰਮ ਗਿਆਨ ਇੱਥੇ ਆ ਕੇ ਮੈਨੂੰ ਬੜੀ ਸੋਝੀ ਮਿਲਦੀ, ਬੜਾ ਕੁਝ ਪ੍ਰਾਪਤ ਹੁੰਦਾ, ਬੜਾ ਕੁਝ ਸਮਝ ਚ ਆਉਂਦਾ। ਮੈਂ ਸਮਝਦਾ ਵੀ ਕੋਈ ਬ੍ਰਹਮਾ ਜੀ ਨੇ, ਪਰ ਪਾਤਸ਼ਾਹ ਕਹਿੰਦੇ ਨਹੀਂ, ਕੇਤੇ ਬ੍ਰਹਮੇ ਘਾਟ ਤੱਕ, ਬ੍ਰਹਮੇ ਜੀ ਬੜੇ ਹੀ ਨੇ, ਕੇਤੇ ਕਾਨ ਮਹੇਸ਼ ਬੜੇ, ਕ੍ਰਿਸ਼ਨ ਜੀ ਨੇ ਬੜੇ, ਸ਼ਿਵ ਜੀ ਨੇ ਬੜੀਆਂ, ਧਰਤੀਆਂ ਨੇ ਬੜੇ, ਸੂਰਜ ਨੇ ਕੇਤੇ, ਇੰਦ ਚੰਦ ਸੂਰ ਕੇਤੇ ਬੜੇ, ਚੰਦਰਮਾ ਨੇ ਬੜੇ, ਸੂਰਜ ਨੇ, ਇਹ ਗਿਆਨ ਪ੍ਰਾਪਤ ਹੁੰਦਾ। ਅਤੇ ਅਗਲਾ ਖੰਡ ਹੈ ਸ਼ਰਮ ਖੰਡ, ਸ਼ਰਮ ਦਾ ਮਤਲਬ ਹੈ ਮਿਹਨਤ। ਫਿਰ ਪਾਤਸ਼ਾਹ ਕਹਿੰਦੇ ਨੇ ਮਿਹਨਤ ਕਰਨੀ, ਸ਼ਰਮ ਮਿਹਨਤ ਕਰਨੀ, ਕੀ ਕਰਨਾ ਇਹਦੇ ਵਿੱਚ। ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਐ ਬਹੁਤ ਅਨੂਪ, ਇੱਥੇ ਘਾੜਤ ਘੜਦੀ, ਕੋਈ ਵੀ ਚੀਜ਼ ਘੜੀ ਹੋਈ ਹੋਵੇ ਨਾ ਉਹਦੀ ਕੀਮਤ ਵੱਧ ਜਾਂਦੀ। ਸੜਕ 'ਤੇ ਬੜੇ ਪੱਥਰ ਖਿਲਰੇ ਪਏ ਨੇ, ਬਿਖਰੇ ਪਏ ਨੇ, ਉਹਨਾਂ ਵਿੱਚੋਂ ਕਿਸੇ ਨੇ ਇੱਕ ਪੱਥਰ ਚੁੱਕਿਆ, ਉਹਦੀ ਘਾੜਤ ਘੜ ਦਿੱਤੀ, ਉਹਦਾ ਕੋਈ ਤੋਹਫਾ ਬਣ ਗਿਆ, ਵਧੀਆ ਚੀਜ਼ ਬਣ ਗਈ, ਗਿਫਟ ਬਣ ਗਿਆ, ਅਸੀਂ ਉਹਨੂੰ ਆਪਣੇ ਸ਼ੋਰੂਮ 'ਚ ਸਜਾ ਲਿਆ, ਪੈਸੇ ਦੇ ਕੇ ਖਰੀਦ ਲਿਆ, ਕਿਉਂਕਿ ਘੜਿਆ ਗਿਆ। ਲੱਕੜ ਪਈ ਹੈ ਜਿੰਨੀ ਮਰਜ਼ੀ, ਜਦੋਂ ਲੱਕੜ ਨੂੰ ਘੜਿਆ ਜਾਂਦਾ ਉਹ ਫਰਨੀਚਰ ਬਣ ਜਾਂਦਾ, ਬੜਾ ਕੁਛ ਬਣ ਜਾਂਦਾ, ਉਹਦੀ ਕੀਮਤ ਬਣ ਜਾਂਦੀ। ਹੁਣ ਇੱਥੇ ਵੀ ਪਾਤਸ਼ਾਹ ਘੜਨ ਦੀ ਗੱਲ ਕਰ, ਕਹਿੰਦੇ ਤਿੱਥੇ ਘਾੜ ਤੇ ਘੜੀ ਹੈ ਬਹੁਤ ਅਨੂਪ,
ਕਿਹੜੀ ਚੀਜ਼ ਘੜਨੀ ਹੈ ਜੀ? ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁੱਧ। ਇੱਥੇ ਆਪਣੇ ਮਨ ਦੀ, ਸੁਰਤੀ ਦੀ, ਬੁੱਧੀ ਦੀ, ਮਤ ਦੀ ਘਾਟ। ਆਪਾਂ ਜਦੋਂ ਇਸ ਬਾਣੀ ਨੂੰ ਪੜ੍ਹਦੇ ਹਾਂ ਨਾ, ਤੇ ਇਹਦੇ 'ਤੇ ਨਾ ਇੱਕ ਇੱਕ ਅੱਖਰ 'ਤੇ ਹਲਕਾ ਹਲਕਾ ਵਿਸ਼ਰਾਮ ਦੇ ਕੇ ਚੱਲਣਾ। ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਵਿਸ਼ਰਾਮ। ਇੱਕ ਇੱਕ ਚੀਜ਼ ਨੂੰ ਘੜਨਾ ਹੈ, ਆਪਣੇ ਮਨ ਨੂੰ ਘੜਨਾ ਹੈ, ਮਨ ਦੀ ਘਾੜਤ ਘੜਨੀ ਹੈ, ਉਹਨੂੰ ਚੰਗੇ ਪਾਸੇ ਲੈ ਕੇ ਜਾਣਾ ਮਤ ਨੂੰ। ਕਿਉਂਕਿ ਮਤ ਬਾਰੇ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਮਤ ਹਮੇਸ਼ਾ ਉੱਚੀ ਹੈ। ਰੋਜ਼ ਅਰਦਾਸ ਵਿੱਚ ਪੜ੍ਹਦੇ ਹਾਂ, ਮਨ ਨੀਵਾਂ ਮਤ ਉੱਚੀ, ਮਤ ਦਾ ਰਾਖਾ ਆਪ ਅਕਾਲ ਪੁਰਖ। ਉਸ ਅਕਾਲ ਪੁਰਖ ਨੇ ਇਸ ਮਤ ਨੂੰ ਰੱਖਣਾ, ਇਹਦੀ ਘਾੜਤ ਘੜਨੀ ਹੈ, ਮਤ ਨੂੰ ਉੱਚਾ ਰੱਖਣਾ, ਮਤ ਨੂੰ ਨੀਵਾਂ ਨਹੀਂ ਲੈ ਕੇ, ਮਤ ਨੂੰ ਹਮੇਸ਼ਾ ਉੱਚਾ ਰੱਖਣਾ। ਤੇ ਕਿਸੇ ਵੀ ਚੀਜ਼ ਨੂੰ ਉੱਚਾ ਰੱਖਣਾ ਹੋਵੇ ਨਾ, ਉਹਦੇ ਲਈ ਮਿਹਨਤ ਕਰਨੀ ਪੈਂਦੀ, ਉਹਦੇ ਲਈ ਸ਼ਰਮ ਕਰਨਾ ਪੈਂਦਾ, ਮਿਹਨਤ ਕਰਨੀ ਪੈਂਦੀ। ਪਾਣੀ ਦਾ ਹਿਸਾਬ ਲਾ ਲਈਏ, ਪਾਣੀ ਨੀਵਾਂ ਜਾਵੇ ਤਾਂ ਕੋਈ ਮਿਹਨਤ ਨਹੀਂ ਹੈ, ਉੱਚਾ ਲੈ ਕੇ ਜਾਣਾ ਤਾਂ ਤੁਹਾਨੂੰ ਮੋਟਰ ਲਾਉਣੀ ਪਏਗੀ ਵੀ ਪਾਣੀ ਉੱਚਾ ਜਾਣਾ ਚਾਹੀਦਾ, ਉਹਦੇ ਵਾਸਤੇ ਤੁਹਾਨੂੰ ਵਿਸ਼ੇਸ਼ ਇੰਤਜ਼ਾਮ ਕਰਨਾ ਪਏਗਾ। ਨੀਵੀਂ ਤਾਂ ਕੋਈ ਵੀ ਚੀਜ਼ ਆ, ਬੰਦੇ ਦਾ ਜੀਵਨ ਬੜਾ ਵਧੀਆ ਚੱਲ ਰਿਹਾ, ਨੀਵਾਂ ਤਾਂ ਇੱਕਦਮ ਡਿੱਗ ਪਏਗਾ, ਪਰ ਉਸ ਜੀਵਨ ਨੂੰ ਉੱਚਾ ਕਰਨਾ, ਵਧੀਆ ਬਣਾਉਣਾ, ਉਹਦੇ ਵਾਸਤੇ ਮਿਹਨਤ ਕਰਨੀ ਪਈ, ਸਮਾਂ ਲੱਗੇ। ਜਿਵੇਂ ਆਪਾਂ ਇੱਕ ਮੰਜ਼ਿਲ ਚੜ੍ਹਨੀ ਹੈ, ਬੰਦਾ ਪੌੜੀਆਂ 'ਤੇ ਚੜ੍ਹਦਾ ਪਿਆ, ਇੱਕ ਇੱਕ ਸਟੈਪ ਕਰਕੇ ਚੜ੍ਹੇਗਾ ਤਾਂ ਮੰਜ਼ਿਲ 'ਤੇ ਪਹੁੰਚੇਗਾ, ਪਰ ਜਿੱਥੇ ਪੈਰ ਫਿਸਲ ਗਿਆ, ਜਿਹੜੀ ਵੀ ਸੀੜੀ ਤੋਂ, ਜਿਹੜੀ ਵੀ ਸਟੈਪ ਤੋਂ ਪੈਰ ਫਿਸਲ ਗਿਆ, ਸਿੱਧਾ ਥੱਲੇ ਆ ਕੇ ਡਿੱਗੇਗਾ। ਨੀਵਾਂ ਜਾਣ ਲਈ ਸਮਾਂ ਨਹੀਂ ਲੱਗਦਾ, ਉੱਚੇ ਜਾਣ ਲਈ ਸਮਾਂ। ਇੱਕ ਘਾੜਤ ਕਰਨੀ ਪੈਣੀ, ਮਿਹਨਤ ਕਰਨੀ। ਇੱਥੇ ਵੀ ਪਾਤਸ਼ਾਹ ਕਹਿੰਦੇ ਨੇ ਆਪਣੇ ਮਨ ਤਨ ਨੂੰ ਨਿਰਮਲ ਕਰਨਾ, ਪਵਿੱਤਰ ਕਰਨਾ। ਮਨ ਤਨ ਨਿਰਮਲ ਕਰਤ ਕਿਆਰੋ, ਜਿਵੇਂ ਆਪਾਂ ਆਪਣੇ ਕਿਆਰੀ ਨੂੰ, ਆਪਣੇ ਖੇਤ ਨੂੰ ਤਿਆਰ ਕਰਨਾ। ਇੱਥੇ ਜਿਵੇਂ ਖੇਤ ਵਿੱਚ ਫਸਲਾਂ ਬੀਜਦੇ ਹਾਂ, ਇੱਥੇ ਨਾਮ ਰੂਪੀ ਅੰਮ੍ਰਿਤ ਹਰ ਸਿੰਚੈ ਸੁਧਾ ਸੰਜੋੜ ਚੰਗੀ ਤਰ੍ਹਾਂ। ਇਆ ਰਸ ਮੈਂ ਮਗਨ ਹੋਤ ਕਿਰਪਾ ਤੇ, ਮਹਾ ਵਿਖਿਆ ਤੇ ਤੋਰ। ਤੇ ਇਸ ਨਾਮ ਰਸ ਦੇ ਵਿੱਚ ਮਗਨ ਮਸਤ ਹੋ ਜਾਂਦਾ, ਪਰਮਾਤਮਾ ਦੀ ਕਿਰਪਾ ਦੇ ਨਾਲ ਜਦੋਂ ਇਹ ਰਸ ਮਿਲ ਗਿਆ ਨਾ, ਤੇ ਫਿਰ ਇਹਦੇ ਵਿੱਚ ਮਗਨ ਇਸ ਨਾਮ ਰਸ ਦੇ ਨਾਲ ਜੁੜ ਜਾਂਦਾ। ਮਹਾ ਵਿਖਿਆ ਤੇ ਤੋਰ, ਵਿਖਿਆ ਜ਼ਹਿਰ ਮਾਇਆ, ਬੜੀ ਵੱਡੀ ਮੋਹਣੀ ਮਾਇਆ ਹੈ ਮਹਾ ਵਿਖਿਆ, ਮਨ ਨੂੰ ਮੋਹਣ ਲੈਣ ਵਾਲੀ। ਇਸ ਵਿਖਿਆ ਨਾਲੋਂ, ਇਸ ਮਾਇਆ ਨਾਲੋਂ ਤੋੜ ਲੈਣਾ। ਆਪਾਂ ਹੁਣੇ ਗੱਲ ਕਰ ਰਹੇ ਸੀ, ਇੱਕ ਚੀਜ਼ ਚੰਗੀ ਹੋਏਗੀ ਨਾ ਤੇ ਫਿਰ ਮਾੜੀ ਚੀਜ਼ ਆਪਣੇ ਆਪ ਖਤਮ ਹੋਏਗੀ। ਇੱਕ ਗੁਣ ਆਏਗਾ ਨਾ, ਔਗੁਣ ਆਪਣੇ ਆਪ ਘਟ ਜਾਏ, ਆਪਣੇ ਆਪ ਘਟ। ਜਦੋਂ ਮਨੁੱਖ ਨਾਮ ਰਸ ਵਿੱਚ ਆ ਜਾਏਗਾ, ਨਾਮ ਰਸ ਦੇ ਨਾਲ ਜੁੜ ਜਾਏਗਾ, ਤੇ ਇਹ ਫਿਰ ਜਿਹੜੀ ਵਿਖਿਆ ਹੈ, ਮਾਇਆ ਹੈ, ਇਹਦੇ ਤੋਂ ਆਪਣੇ ਆਪ ਦੂਰ ਹੁੰਦਾ ਜਾਏਗਾ। ਜਦੋਂ ਮਨੁੱਖ ਸੱਚ ਬੋਲਣਾ ਸ਼ੁਰੂ ਕਰਦਾ ਹੈ ਤੇ ਝੂਠ ਤੋਂ ਆਪਣੇ ਆਪ ਦੂਰ ਹੋ ਜਾਂਦਾ। ਜਦੋਂ ਮਨੁੱਖ ਆਪਣੇ ਮਨ ਵਿੱਚ ਸੰਤੋਖ ਰੂਪੀ ਗੁਣ ਧਾਰਨ ਕਰ ਲੈਂਦਾ ਹੈ ਤੇ ਫਿਰ ਤ੍ਰਿਸ਼ਨਾ ਰੂਪੀ ਔਗਣ ਆਪਣੇ ਆਪ ਖਤਮ ਹੋ ਜਾਂਦਾ, ਲੋਭ ਖਤਮ ਹੋ ਜਾਂਦਾ, ਕਿਉਂਕਿ ਫਿਰ ਕਹਿੰਦਾ ਸੰਤੋਖ ਹੈ, ਬਸ ਠੀਕ ਹੈ, ਇਹਦੇ ਵਿੱਚ ਹੀ ਹੈ, ਬਸ ਸਬਰ ਆ ਗਿਆ, ਸੰਤੋਖ ਆ ਗਿਆ। ਜਿਵੇਂ ਜਿਵੇਂ ਕਿਸੇ ਗੁਣ ਨੂੰ ਧਾਰਨ ਕਰਦਾ, ਉਵੇਂ ਉਵੇਂ ਕੋਈ ਔਗਣ ਖਤਮ ਹੋ ਜਾਂਦਾ, ਉਵੇਂ। ਇੱਥੇ ਵੀ ਕਹਿ ਰਹੇ, ਜਦੋਂ ਨਾਮ ਰਸ ਦੇ ਨਾਲ, ਇਹ ਰਸ ਮੈਂ ਮਗਨ ਹੋ ਤੇ ਕਿਰਪਾ ਤੇ, ਉਸ ਪਰਮਾਤਮਾ ਦੀ ਕਿਰਪਾ ਨਾਲ ਜਦੋਂ ਨਾਮ ਰਸ ਵਿੱਚ ਮਸਤ ਹੋ ਗਿਆ, ਮਗਨ ਹੋ ਗਿਆ, ਜੁੜ ਗਿਆ, ਉਹਦੇ ਨਾਲ ਸਾਂਝ ਬਣ ਗਈ, ਤੇ ਫਿਰ ਮਹਾ ਵਿਖਿਆ ਤੇ ਤੋਰ, ਤੇ ਇਹ ਜਿਹੜੀ ਮਾਇਆ ਹੈ, ਵੱਡੇ ਮੋਹ ਲੈਣ ਵਾਲੀ, ਵੱਡੀ ਮੋਹਣੀ, ਇਹ ਮਾਇਆ ਤੋਂ ਫਿਰ ਮਨੁੱਖ ਟੁੱਟ ਜਾਂਦਾ। ਦੂਸਰੇ ਤੇ ਆਖਰੀ ਪਦੇ ਵਿੱਚ ਪਾਤਸ਼ਾਹ ਕਹਿੰਦੇ ਨੇ, ਆਇਓ ਸਰਣ ਦੀਨ ਦੁੱਖ ਭੰਜਨ, ਚਿਤਵੋ ਤੁਮਰੀ ਔਰ। ਹੇ ਵਾਹਿਗੁਰੂ ਜੀ, ਮੈਂ ਆਪ ਜੀ ਦੀ ਸ਼ਰਨ ਵਿੱਚ। ਇਹ ਪਾਤਸ਼ਾਹ ਕਹਿ ਰਿਹਾ, ਹੇ ਦੀਨਾਂ ਦੇ ਦੁੱਖ ਭੰਜਣ ਕਰਨ ਵਾਲੇ, ਦੀਨਾਂ ਦੇ ਦੁੱਖ ਤੋੜਨ ਵਾਲੇ, ਦੂਰ ਕਰਨ ਵਾਲੇ, ਮੈਂ ਆਪ ਜੀ ਦੀ ਸ਼ਰਨ ਵਿੱਚ। ਚਿਤਵੋ ਤੁਮਰੀ ਔਰ, ਮੇਰਾ ਚਿੱਤ, ਮੇਰਾ ਧਿਆਨ ਤੁਹਾਡੇ ਵੱਲ, ਮੈਂ ਤੁਹਾਡੇ ਵੱਲ, ਮੇਰਾ ਧਿਆਨ ਤੁਹਾਡੇ ਵੱਲ, ਮੈਂ ਤੁਹਾਡੀ ਸ਼ਰਨ ਵਿੱਚ।
ਹੁਣ ਸ਼ਰਨ ਵਿੱਚ ਆਉਣਾ ਕੀ ਹੁੰਦਾ? ਮਨੁੱਖ ਕਹਿੰਦਾ ਹੈ, ਜਦੋਂ ਆਪਾਂ ਅੱਜ ਦੀ ਭਾਸ਼ਾ 'ਚ ਗੱਲ ਕਰੀਏ, ਵੀ ਮੈਂ ਆਪਣਾ ਆਪ ਤੁਹਾਡੇ ਅੱਗੇ ਸਰੈਂਡਰ ਕਰ, ਮੇਰਾ ਮੁੱਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਭਾਵ ਮੇਰਾ ਕੁਝ ਵੀ ਨਹੀਂ ਹੈ, ਸਭ ਕੁਝ ਤੁਹਾਡਾ ਹੀ, ਸਰੈਂਡਰ ਕਰ ਦੇ, ਹੁਣ ਤੁਸੀਂ ਜੋ ਕਹੋਗੇ ਮੈਂ ਉਹੀ ਕਰਾਂ, ਉਸੇ ਮੁਤਾਬਕ ਆਪਣੇ ਜੀਵਨ ਨੂੰ ਚਲਾਵਾਂ, ਉਸੇ ਮੁਤਾਬਕ ਆਪਣੇ ਜੀਵਨ ਨੂੰ ਚਲਾਵਾਂ। ਇੱਥੇ ਪਾਛੇ ਇਹ ਗੱਲ ਸਾਨੂੰ ਸਮਝਾ ਰਿਹਾ ਵੀ ਜਦੋਂ ਸ਼ਰਨ ਵਿੱਚ ਆ ਗਿਆ ਮਨੁੱਖ, ਜਦੋਂ ਮਨ ਦੀ ਘਾਟ ਤੱਕ ਘੜ ਲਈ, ਇਹ ਗੱਲ ਕਹਿ ਦਿੱਤੀ ਕਿ ਮੈਂ ਤੁਹਾਡੇ ਸ਼ਰਨ ਵਿੱਚ ਆ ਗਿਆ, ਮੈਂ ਆਪਣੇ ਮਨ ਨੂੰ ਘੜ ਲਿਆ, ਬੁੱਧੀ ਨੂੰ ਘੜ ਲਿਆ, ਸੁਰਤ ਨੂੰ ਘੜ ਲਿਆ। ਅਤੇ ਉਸ ਤੋਂ ਅਗਲਾ ਖੰਡ, ਫਿਰ ਚੌਥਾ ਖੰਡ ਹੈ ਕਰਮ ਖੰਡ, ਭਾਵ ਬਖਸ਼ਿਸ਼ ਹੋ ਜਾਂਦੀ, ਕਿਰਪਾ ਹੋ ਜਾਂਦੀ, ਉੱਥੇ ਕਿਰਪਾ ਹੋ। ਫਿਰ ਇਸੇ ਪੌੜੀ ਦੇ ਵਿੱਚ ਅੱਗੇ ਸੱਚ ਖੰਡ ਵਾਲੀ ਅਵਸਥਾ ਹੈ, ਭਾਵ ਮਨੁੱਖ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ। ਅਤੇ ਇੱਥੇ ਪਾਤਸ਼ਾਹ ਕਹਿ ਰਹੇ ਨੇ, ਆਇਓ ਸਰਨ ਦੀਨ ਦੁੱਖ ਭੰਜਨ, ਚਿਤਵੋ ਤੁਮਰੀ ਔਰ, ਮੇਰਾ ਧਿਆਨ ਤੁਹਾਡੇ ਵੱਲ ਹੈ, ਤੁਹਾਡੀ ਸ਼ਰਨ ਵਿੱਚ ਆ ਗਿਆ। ਹੇ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ, ਮੇਰੇ ਹਿਰਦਾ, ਮੇਰਾ ਧਿਆਨ ਸਭ ਤੁਹਾਡੇ ਵਿੱਚ ਹੈ। ਅਬੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਅਭੈ ਪੈ ਤੋਂ ਰਹਿ, ਜਾਪ ਸਭ ਦੀ ਬਾਣੀ ਪੜ੍ਹਦੇ ਹਾਂ ਦਸਮ ਪਾਤਸ਼ਾਹ ਦੀ, ਅਭੈ, ਜਦੋਂ ਭੈ ਸ਼ਬਦ ਦੇ ਨਾਲ ਐੜਾ ਅੱਗੇ ਲੱਗ ਗਿਆ, ਭੈ ਉਹਦਾ ਅਰਥ ਉਲਟਾ ਹੋ, ਭੈ ਦਾ ਮਤਲਬ ਹੈ ਡਰ, ਅਭੈ ਡਰ ਤੋਂ ਰਹਿਤ, ਨਿਰਭੈ ਡਰ ਤੋਂ ਰਹਿਤ। ਮੂਲ ਮੰਤਰ ਵਿੱਚ ਪੜ੍ਹਦੇ ਹਾਂ ਨਿਰਭਉ, ਪਰਮਾਤਮਾ ਭਉ ਤੋਂ ਰਹਿਤ ਹੈ। ਇੱਥੇ ਕਹਿੰਦੇ ਨੇ ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਕਹਿੰਦੇ ਇਹ ਜਿਹੜਾ ਅਭੈ ਪਦ ਹੈ ਨਾ, ਇਹ ਮਿਲ ਗਿਆ, ਇਹ ਮਿਲ ਗਿਆ। ਸੱਚਮੁੱਚ ਅੱਜ ਅਸੀਂ ਸਾਰੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਡਰ ਦੇ ਅਧੀਨ, ਡਰ ਹੀ ਡਰ, ਉਸ ਹਰ ਚੀਜ਼ ਦਾ ਡਰ ਜਿਹੜੀ ਅਜੇ ਨਹੀਂ ਹੋਈ, ਪਤਾ ਨਹੀਂ ਕੀ ਹੋ ਜਾਏ, ਪਤਾ ਨਹੀਂ ਕੱਲ੍ਹ ਨੂੰ। ਆਪਾਂ ਇਸ ਧਰਤੀ 'ਤੇ ਬੈਠੇ ਹਾਂ, ਹਜ਼ਾਰਾਂ ਕਿਲੋਮੀਟਰ ਦੂਰ ਕਿਤੇ ਕੋਈ ਘਟਨਾ ਵਾਪਰਦੀ ਹੈ, ਡਰ ਆ ਜਾਂਦਾ ਵੀ ਪਤਾ ਨਹੀਂ ਦੁਨੀਆ ਨੂੰ ਕੀ, ਕਿਉਂਕਿ ਦੁਨੀਆ ਇਸ ਵਕਤ ਇੱਕ ਕਹਿੰਦੇ ਨਾ, ਉਹ ਇੰਨਾ ਹਥਿਆਰ ਪਿਆ, ਪਰਮਾਣੂ ਹਥਿਆਰ ਇੰਨਾ ਪਿਆ ਕਿ ਬਰੂਦ ਦੇ ਢੇਰ 'ਤੇ ਬੈਠੀ ਹੈ ਦੁਨੀਆ, ਪਤਾ ਨਹੀਂ ਕਦੋਂ ਕੀ ਹੋ, ਪਤਾ ਨਹੀਂ, ਡਰ ਹੀ ਡਰ ਐਸਾ। ਪਰ ਜਦੋਂ ਮਨੁੱਖ ਪਰਮਾਤਮਾ ਨਾਲ ਜੁੜ ਜਾਵੇ ਅਤੇ ਇਹ ਅਵਸਥਾ ਮਿਲ ਜਾਏ, ਅਵੈ ਭਾਵ ਡਰ ਤੋਂ ਰਹਿ, ਡਰ ਹੀ ਨਹੀਂ ਹੈ, ਸਾਰੇ ਡਰਾਂ ਦਾ ਸਰਮੌਰ ਡਰ, ਵੱਡਾ ਡਰ ਹੈ ਮੌਤ। ਅਤੇ ਜਦੋਂ ਮੌਤ ਦੇ ਡਰ ਦਾ ਜ਼ਿਕਰ ਹੁੰਦਾ ਹੈ ਨਾ, ਸਾਰੀ ਦੁਨੀਆ ਦਾ ਹਰ ਮਨੁੱਖ ਮੌਤ ਤੋਂ ਡਰਦਾ ਹੈ। ਮੈਂ ਪਿੱਛੇ ਇੱਕ ਵੀਡੀਓ ਸੁਣ ਰਿਹਾ ਸੀ, ਮੈਂ ਬੜੀ ਵਾਰੀ ਇਸ ਗੱਲ ਦਾ ਸਟੇਜਾਂ 'ਤੇ ਜ਼ਿਕਰ ਕੀਤਾ ਹੈ। ਇੱਕ ਜੈਨ ਧਰਮ ਦੇ ਮੁਖੀ, ਉਹ ਆਪਣੇ ਧਰਮ ਸਥਾਨ 'ਤੇ ਇੱਕ ਪ੍ਰਵਚਨ ਕਰਦੇ ਪਏ ਨੇ, ਅਤੇ ਉਹ ਗੱਲ ਕਹਿੰਦੇ ਨੇ ਕਿ ਦੁਨੀਆ ਦਾ ਹਰ ਮਨੁੱਖ ਮੌਤ ਤੋਂ ਡਰਦਾ ਹੈ। ਪਰ ਨਾਲ ਅਗਲੀ ਗੱਲ ਜਿਹੜੀ ਕਹਿ ਰਹੇ ਨੇ ਨਾ, ਉਹ ਕਹਿੰਦੇ ਜੇ ਕੋਈ ਇਹ ਕਹੇ ਨਾ ਵੀ ਮੈਂ ਮੌਤ ਤੋਂ ਨਹੀਂ ਡਰਦਾ, ਤਾਂ ਸਮਝ ਲੈਣਾ ਜਾਂ ਤਾਂ ਉਹ ਝੂਠ ਬੋਲ ਰਿਹਾ ਹੈ, ਅਤੇ ਜਾਂ ਫਿਰ ਉਹ ਗੁਰੂ ਕਾ ਸਿੱਖ ਹੈ ਜਿਹੜਾ ਮੌਤ ਤੋਂ ਨਹੀਂ ਡਰਦਾ। ਆਪਾਂ ਆਪਣੇ ਇਤਿਹਾਸ ਵੱਲ ਝਾਤ ਮਾਰੀਏ, ਕੋਈ ਡਰ ਨਹੀਂ ਮੌਤ ਤੋਂ, ਸ਼ਹੀਦੀਆਂ ਤਾਂ ਹੀ ਦਿੱਤੀਆਂ ਜਾਂਦੀਆਂ ਨੇ ਜੇ ਡਰ ਖਤਮ ਹੋ ਜਾਵੇ, ਸ਼ਹਾਦਤ ਤਾਂ ਹੀ ਦਿੱਤੀ ਜਾ ਸਕਦੀ। ਸ਼ਹਾਦਤ ਦਾ ਮਤਲਬ ਇਹ ਕਿ ਮੌਤ ਨੂੰ ਆਪ ਚੁਣਨਾ। ਲੋਕ ਮੌਤ ਤੋਂ ਡਰਦੇ ਨੇ ਅਤੇ ਸ਼ਹੀਦ ਮੌਤ ਨੂੰ ਆਪ ਕਬੂਲ ਕਰਦੇ, ਡਰਪੋਕ ਨਹੀਂ ਆ, ਡਰਦਾ ਨਹੀਂ, ਡਰ ਵਾਲਾ ਕੋਈ ਕੰਮ ਨਹੀਂ। ਇਹ ਅਭੈ ਪਦ ਤਾਂ ਹੀ ਮਿਲਦਾ ਜਦੋਂ ਮਨੁੱਖ ਪਰਮਾਤਮਾ ਦੇ ਨਾਲ ਜੁੜ ਜਾਏ, ਜਦੋਂ ਅੰਦਰ ਗੁਣ ਆ ਜਾਣ। ਅਭੈ ਪਦ ਦਾਨ ਸਿਮਰਨ ਸੁਆਮੀ, ਯਾਦ ਕਰਨਾ ਉਸ ਪਰਮਾਤਮਾ ਨੂੰ, ਜਦੋਂ ਯਾਦ ਵਿੱਚ ਰੱਖੇਗਾ ਪਰਮਾਤਮਾ ਨੂੰ, ਸਿਮਰਨ ਭਾਵ ਯਾਦ ਵਿੱਚ, ਜਦੋਂ ਪਰਮਾਤਮਾ ਨੂੰ ਯਾਦ ਵਿੱਚ ਰੱਖੇਗਾ ਤਾਂ ਇਹ ਅਭੈ ਪਦ ਮਿਲਦਾ, ਪ੍ਰਭ ਨਾਨਕ ਬੰਧਨ ਛੋਰ। ਅਤੇ ਇਹ ਜਿਹੜੇ ਬੰਧਨ ਨੇ, ਮਾਇਆ ਦੇ ਬੰਧਨ ਨੇ, ਛੁੱਟ ਜਾਂਦੇ। ਇਹ ਉਪਦੇਸ਼ ਸਾਨੂੰ ਪੰਚਮ ਪਾਤਸ਼ਾਹ ਅੱਜ ਦੇ ਇਸ ਸ਼ਬਦ ਵਿੱਚ ਬਖਸ਼ ਰਹੇ ਨੇ। ਪਰਮਾਤਮਾ ਦੇ ਨਾਲ ਜੁੜਨਾ, ਪਰਮਾਤਮਾ ਦੇ ਨਾਲ ਜਿਹੜਾ ਸਾਨੂੰ ਜੋੜਨ ਵਿੱਚ ਸਹਾਇਤਾ ਕਰਦਾ, ਉਸ ਦਾ ਧੰਨਵਾਦ ਕਰਨਾ। ਉਹਦੇ ਬਾਰੇ ਬਹੁਤ ਚੰਗਾ ਪਾਤਸ਼ਾਹ ਕਹਿੰਦੇ ਵੀ ਉਹਦੇ ਚਰਨਾਂ 'ਤੇ ਪੈ ਜਾਣਾ, ਚਰਨ ਕਹੋ ਬਕੋ ਸ਼ੁਭ ਰਸਨਾ, ਦੀਜੈ ਪ੍ਰਾਣ ਕੋਲ, ਆਪਣਾ ਆਪ ਉਹਦੇ ਹਵਾਲੇ ਕਰ ਦੇਣਾ, ਉਹਦੇ ਭੇਟ ਕਰ ਦੇਣਾ। ਤਾਂ ਇਹ
ਸ਼ਬਦ ਦੇ ਵਿਚਾਰ ਦੇ ਨਾਲ ਆਪਾਂ ਜੁੜੇ ਹਾਂ। ਸਤਿਗੁਰ ਕਿਰਪਾ ਕਰਨ ਇਹ ਵਿਚਾਰ ਸਾਡੇ ਹਿਰਦੇ ਵਿੱਚ ਵੱਸ ਜਾਏ। ਅਸੀਂ ਪਰਮਾਤਮਾ ਅੱਗੇ ਗੁਰੂ ਅੱਗੇ ਇਹ ਅਰਦਾਸ ਬੇਨਤੀ ਜੋ ਜਿਹੜੀ ਕਰੀਏ, ਪਾਤਸ਼ਾਹ ਸਾਨੂੰ ਵੀ ਐਸੀ ਸੋਝੀ ਬਖਸ਼ੋ, ਸਾਡੇ ਅੰਦਰ ਵੀ ਐਸੇ ਗੁਣ ਆ ਜਾਣ, ਅਸੀਂ ਵੀ ਅਜਿਹੇ ਗੁਣਾਂ ਦੇ ਧਾਰਨੀ ਬਣ ਜਾਈਏ ਜਿਨ੍ਹਾਂ ਗੁਣਾਂ ਕਰਕੇ ਆਪ ਜੀ ਦੇ ਨਾਲ ਸਾਂਝ ਬਣ ਜਾਂਦੀ ਹੈ। ਸੱਚ ਜਾਣੇ ਜਦੋਂ ਇਹ ਅਰਦਾਸ ਬੇਨਤੀ ਜੋ ਜਿਹੜੀ ਕਬੂਲ ਹੋ ਗਈ, ਹੋ ਜਾਣਗੇ ਸਾਡੇ ਸਾਰਿਆਂ ਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਤਰ੍ਹਾਂ ਬਾਪੇ ਮੇਲੇ ਵਾਲੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਜਾਏਗੀ ਜੀ। ਇਤਨੇ ਸ਼ਬਦ ਪ੍ਰਵਾਨ ਕਰਨਾ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਜਾਪ ਕਰੀਏ ਜੀ, ਉਪਰੰਤ ਅਰਦਾਸ ਤੇ ਸਮਾਪਤੀ ਹੈ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਉਤਾਂ ਗਾਵੋ ਹਰੀ ਕੇਰਾ, ਮਨ ਜਣੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰ, ਸਭਣਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੇ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈ, ਕਰ ਸ਼ਾਂਤ ਸੁੱਖ ਮਨ ਆਏ ਵਸੇ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰੇ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈਂ ਸੁਖੋਆ, ਤਿਤ ਘਰ ਅਨਹਦ ਵਾਜੇ। ਅਣਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰੇ। ਸਲੋ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਏ ਦਾਈ ਦਾਇ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ, ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾ।

ਬੋਲਾਂ ਜੀ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰੂ ਤੇ ਅਮਰਦਾਸ ਰਾਮਦਾਸ ਸਿੰਘ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਰ ਸਿਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਸਿੱਖੀ ਸਿਦਕ

ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁੱਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇ ਤੋ ਦਿਗ ਤਿਗ ਫਤਿਹ। ਬਿਰਧ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਕਰ ਆਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦੇ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਨੇਕਾਂ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ। ਆਪ ਜੀ ਦੀ ਕਿਰਪਾ ਰਹਿਮਤ ਹੋਈ, ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਦੇ ਵਿੱਚ ਪਾਠ ਸੋਦਾ ਰਹਿ ਰਹਿ ਸਾਹਿਬ ਇਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ, ਸ਼ਬਦ ਵਿਚਾਰ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਕਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨ, ਅੱਗੇ ਤੋਂ ਸੁਧ ਬਾਣੀ ਪੜ੍ਹਨ ਸੁਣਨ ਦਾ ਬਲ ਉਦਮ ਬਖਸ਼ਣ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਾਮੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਕਰੀ ਪਾਕ ਸਲ ਸੋਜ ਪਵਿੱਤਰਾ, ਹੁਣ ਲਾਵੋ ਭੋਗ, ਹਰ ਰਾਏ ਭੋਗ ਲੱਗਿਆ ਸੀ ਪ੍ਰਸ਼ਾਦ, ਪਿਆਰੀ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਜੀ ਛਕੇ ਆਪ ਜੀ ਦਾ ਨਾਮ, ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ, ਸਤਿਗੁਰੂ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ, ਉਪਰੰਤ ਆਪ ਜੀ ਦੇ ਬਸਤਰਾਂ ਦੀ ਸੇਵਾ ਕਰਨ ਦੀ ਆਗਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ,

ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੁਕਹੁਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ।

ਜਬ ਲਿਖਤ ਲਿਖੇ ਗੁਰਪਾਇਆ ਮਨ ਹਰਲੇ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਸਾਧ ਨ ਜਾਣਿਆ ਤਿਨੰਤਰ ਹੋ ਮੈਂ ਕੰਡਾ ਹੈ। ਜਿਉਂ ਜਿਉਂ ਚਲਹਿ ਚੁਬੈ ਤੁ ਪਾਵਹਿ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵ ਖੰਡਾ ਹੈ। ਅਵਨਾਸੀ ਪ੍ਰਭ ਪਾਇਆ ਪਰਮੇਸ਼ਰ ਬਹੁ ਸੋਭ।

ਵਾਹਿਗੁਰੂ ਜੀ ਕੀ ਫਤਿਹ। ਸਲੋਕ ਦਇਆ ਕਰਨ ਦੁੱਖ ਹਰਨ ਉਚਰਨ ਨਾਮ ਕੀਰਤਨ ਹੈ।

ਕਾਲ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਨ ਭਾ ਲੱਖ ਹੋਏ ਤਾਂ ਇੱਕ ਨਾ ਚੱਲਾ ਨਾਲ ਕਿਵ ਸਚਿਆਰਾ ਹੋਈਆ ਕਿਵ ਕੂੜਾ ਤੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਅ ਹੁਕਮ ਮਿਲਾ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮ

ਗਾਵਾ ਕੋ ਸਾਜ ਕਰੀ ਤਾਨਖੇ, ਗਾਵਾ ਕੋ ਜੀਲਾ ਪ੍ਰਦੇ, ਗਾਵਾ ਕੋ ਜਾਪਾ ਦਿਸਾ ਦੂਰ, ਗਾਵਾ ਕੋ ਵੇਖਿਆ ਹਾਦ ਰਾਹ ਦੂਰ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਦਾ ਦੇ ਲੈ ਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਕਾਹੇ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਖਸੈ ਵੇ ਪਰਵਾਹੋ, ਸਾਚਾ ਸਾਹਿਬ ਸਾਚ ਲਾਏ। ਭਾਖਿਆ ਭਾਉ ਅਪਾਰ, ਆਖੈ ਮੰਗੈ ਦੇਹੇ ਦੇਹੇ, ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਆ ਜਿਤ ਦਿਸਾ ਦਰਬਾਰ, ਮੂੰਹ ਹਉਂ ਕੇ ਬੋਲਣ ਬੋਲੀਆ ਜਿਤ

ਸਭ ਆਪੇ ਸਚਿਆਰ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਆ ਗੁਣੀ ਨਿਧਾਨ, ਗਾਵੀਆ ਸੁਣੀਆ ਮਨ ਰੱਖੀਆ ਭਾਉ, ਦੁੱਖ ਪਰ ਹਰਸੋ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ, ਜਿਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਬਿਨ ਭਾਣੇ ਕੇ ਨਾਇ ਕਰੀ, ਜੇਤੀ ਸਿੱਠ ਉਪਾਈ, ਵੇਖਾ ਬਿਨ ਕਰਮਾ ਕੇ ਮਿਲਾ ਲਈ। ਮਾਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੁਰਦ ਸੁਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆ, ਨਾਲ ਚੱਲੈ ਸਭ ਕੋਈ, ਚੰਗਾ ਨਾਂ ਰਖਾਏ ਕਹਿ ਜਸ ਕੀਤ ਜਗਲੇ। ਜੇ ਤਿਸ ਨਦਰ ਨਾ ਆਵਈ, ਤਾਂ ਵਾਤ ਨਾ ਪੁੱਛਾ ਕੇ, ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ, ਤਿਹਾ ਕੋਈ ਨਾ ਸੁਜਈ। ਜੇ ਤਿਸ ਗੁਣ ਕੋਈ ਕਰੇ, ਸੁਣੈ

ਸੁਣਿਆ ਈਸ਼ਰ ਬ੍ਰਹਮਾਇੰਦ, ਸੁਣਿਆ ਮੁੱਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜ ਸੜ ਕਾ ਇਸਨਾਨ, ਸੁਣਿਆ ਪੜ ਪੜ ਪਾਵਿਹਮਾਨ, ਸੁਣਿਆ ਲਾਗੈ ਸਹਿਜ ਧਿਆਨ।

ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪੁੱਛੈ ਪੁਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨਾ ਸੁਰਤ ਹੋਵੈ ਮਨ ਬੁੱਧ, ਮੰਨਾ ਸਗਲ ਭੁਨ ਕੀ ਸੁਧ। ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮਕਾ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨਾ ਮਾਰਗ ਠਾਕ ਨਾ ਪਾਏ, ਮੰਨਾ ਪਾਤਸ਼ਾਹ ਪ੍ਰਗਟ ਜਾਏ, ਮੰਨਾ ਮਾਗ ਨਾ ਚੱਲਾ ਪੰਥ, ਮੰਨਾ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨਾ ਪਾਪ ਹੇ ਮੋਖ ਦੁਆਰ, ਮੰਨਾ ਪਰਵਾਰ ਐਸਾ ਆਧਾਰ, ਮੰਨਾ ਤਾਰਾ ਤਾਰੇ ਗੁਰਸਿੱਖ, ਮੰਨਾ ਨਾਨਕ ਭਵੇ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗੇ ਮਾਨ, ਪੰਚੇ ਸੋਹ ਹੇ ਦਰ ਰਾਜਾਨ, ਪੰਚਾਂ ਕਾ ਗੁਰੀਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨਾ ਨਾਹੀਂ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨਸੂਤ। ਜੇ ਕੋ ਬੁੱਝੈ ਹੋਵੈ ਸੱਚਿਆਰ, ਧਵਲਾ ਉੱਪਰ ਕੀਤਾ ਭਾਰ, ਧਰਤੀ ਹੋਰ ਪਰਾ ਹੋਰ ਹੋਰ, ਤਿਸਤੇ ਭਾਰ ਤਲਾ ਕਵਨ ਜੋਰ, ਜੀ ਜਾਤ ਰੰਗਾ ਕੇ ਨਾਵ। ਸਭਨਾ ਲਿਖਿਆ ਉੜੀ ਕਲਾਮ, ਇਹੋ ਲੇਖਾ ਲਿਖ ਜਾਣਾ ਕੋਈ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਨ ਸਵਾਲ ਇਹੋ ਰੂਪ, ਕੀਤੀ ਦਾਤ ਜਾਣਾ ਕੌਣ ਕੂਤ। ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲਖ ਦਰੀਆਓ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵਾ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਜਪ ਸੰਖ ਭਾਉ, ਸੰਖ ਪੂਜਾ ਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹੇ ਉਦਾਸ, ਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਸੰਗ ਦਾਤਾਰ, ਸੰਖ ਸੂਰਮੋਹ ਭਗਸਾਰ, ਸੰਖ ਮੋਹ ਲਿਵਲਾਏ ਤਾਰ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵਾ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਘੋਰ, ਸੰਖ ਅਮਰ ਕਰ ਜਾਹੇ ਜੋਰ, ਸੰਖ ਗੱਲ ਵੱਢ ਹਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਸੰਖ ਕੂੜਿਆਰ ਕੂੜੇ ਫਿਰਾਹੇ, ਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰੇ ਭਾਰ। ਨਾਨਕ ਨੀਚ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵਾ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਨਾਵ ਸੰਖ ਥਾਵ, ਅਗਮ ਅਗਮ ਸੰਖ ਲੋ ਸੰਖ, ਕਹੇ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ। ਜੇਤਾ ਕੀਤਾ ਤੇਤਾ ਨਾਉ, ਵਿਨ ਨਾਵੈ ਨਾਹੀ ਕੋ ਥਾਉ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵਾ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰਿਆ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ, ਸਾਬੂਨ ਲਈਆ ਉਹ ਧੋਏ। ਭਰਿਆ ਮਤ ਪਾਪਾ ਕਾ ਸੰਗ, ਧੋਪੈ ਨਾਵੈ ਕਾ ਰੰਗ। ਉੱਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਵੀ ਜਾਪੇ ਹੀ ਖਾਹੋ। ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਿਆ ਦਾਤ ਦਾਨ। ਜੇ ਕੋ ਪਾਵਾ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਾ ਤੀਰਥ ਮਲ ਨਹਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤਾਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ।

ਭਾਗ ਥੱਕੇ ਵੇਦ ਕਹਿਣ ਕਵਾਤ ਸਹਿਸ ਅਠਾਰੇ ਕਹਿਣ ਕਿਤੇ ਬਾਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਆ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਆ ਆਪੇ ਜਾਣਾ ਆਪ ਸਾਲਾ ਹੀ ਸਾਲਾ ਹੇਤੀ ਸੋਤਨਾ ਪਾਈਆ ਨਦੀਆ ਤੈ ਵਾਹਾ ਪਵੇ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨ ਹੋ ਨਾ ਵੀ ਸਰੇ ਅੰਤਨਾ ਸਿਫਤੀ ਕਹਿਣ ਨਾਨਤ ਅੰਤਨਾ ਕਰਨ ਦੇਣ ਨਾਨਤ ਅੰਤਨਾ ਵੇਖਣ ਸੁਣਨ ਨਾਨਤ ਅੰਤਨਾ ਜਾਪੈ ਕਿਆ ਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਬਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤਨਾ ਪਾਏ ਜਾਹੇ ਇਹੋ ਅੰਤਨਾ ਜਾਣਾ ਕੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਓ ਇਹ ਵਡ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣਾ ਸੋਏ ਜੇ ਵਡਿਆ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋਧੇ ਪਾਰ ਕਿਤੇ ਅਗੰਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਤ ਖਾਹੀ ਖਾਹੇ ਕਿਤਿਆ ਦੂਖ ਭੂ ਸਦ ਮਾਰੇ ਪੈਦਾ ਤਰੀ ਦਾ ਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕਿਆ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੈ ਜਿਤਿਆ ਮੋਏ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਭੇ ਕਈ ਕੇ ਜਿਸਨੂੰ ਬਖਸ਼ੇ ਸਿਫਸਾਲਾ ਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣੇ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਅਮੁੱਲ ਆਵੇ ਹੈ ਅਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੋਲੇ ਮੁੱਲ ਪਰਵਾਨ ਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੀ ਕਰੇ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁੰਜਾਨ ਸੇਵ ਕੇਤੇ ਆਖੇ ਹੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਕੇਤੇ ਕੀਤੇ ਹੋਰ ਕਰੇ ਹੇ ਤਾਂ ਆਖ ਨਾ ਸਕੇ ਹੈ ਕਈ ਕਿ ਜੇਵਲ ਭਾਵਾ ਤੇਵਲ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਬੋਲਵੇ ਗਾੜ ਤਾਂ ਲਿਖੀਆ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪ੍ਰੀ ਸੋ ਕਹੀਅਨ ਕੇਤੇ ਗਾਵਨ ਹਾਰੇ ਗਾਵੇ ਤੋਹਨੋ ਪੌਣ ਪਾਣੀ ਬੈ ਸੰਤਰ ਗਾਵਾ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾ ਨਹੀਂ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਸ ਪਿਆਲੇ ਗਾਵਨ ਰਤਨ ਪਾਏ ਤੇਰੇ ਅਰਸਾ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵੇ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪ ਨਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬਿਭੂਤ ਚਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਦੇਸ ਤਿਸਾਇਆ ਦੇਸ ਆਦ ਨੀਲ ਅਨਾਦ ਅਨਾਹਤ ਜੋ ਜੋ ਵੇਖੋ ਵੇਸ ਭੁੱਖ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਦੇ ਅਵਰਾ ਸਾਧ ਸੰਜੋਗ ਵਿਜੋਗ ਦੇ ਘਰ ਚਲਾਵੈ ਲਿਖਿਆ ਵੈ ਭਾਗ ਦੇਸ ਤਿਸਾਇਆ ਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਸੰਸਾਰੀ ਭੰਡਾਰੀ ਕਲਾਏ ਦੀਵਾਨ ਜਿਵ ਤਿਸ ਭਾਵੈ

ਨਾਦ ਅਨਾਹਤ ਜੋ ਜੋਗ ਏਕੋ ਵੇਸ ਆਸਨ ਲੋਇ ਲੋਇ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰਾ ਦੇਸ ਤੇ ਸਾਇਆ ਦੇਸ ਆਦ ਨੀਲ ਅਨਾਦ ਅਨਾਹਤ ਜੋ ਜੋਗ ਏਕੋ ਵੇਸ ਇੱਕ ਦੂਜੀ ਪਹੁ ਲੱਖ ਹੋਵੇ ਲੱਖ ਹੋਵੇ ਲੱਖ ਵੀਸ

ਪੌੜੀਆ ਚੜ੍ਹਿਆ ਹੋਏ ਕੀ ਸਹ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ ਆਖਣ ਜ਼ੋਰ ਚੁਪੈ ਨਾ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਜ਼ੋਰ ਨਾ ਰਾਜਮਾਲ ਮਨ ਸੋਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਸੁੱਟੈ ਸੰਸਾਰ ਜੇ ਸੱਤ ਜ਼ੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਥਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰੱਖੀ ਧਰਮਸਾਲ ਤਿਸਵੇ ਜੀਏ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਰ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖਨ ਕਾਇ ਹੋ ਧਰਮ ਗਿਆਨ ਖਨ ਕਾਖੋ ਕਰਮ ਕੇਤੇ ਪੌਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕਨ ਤਲਾਨ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥਾ ਘੱਟ ਘੜੀਆ ਬਹੁਤ ਅਨੂਪ ਤਾ ਕੀਆ ਗਲਾ ਕਥੀਆ ਨਾ ਜਾਹ ਜੇ ਕੋ ਕਹਿ ਪਿਛਾ ਪੁਛਤਾ ਤਿੱਥਾ ਘੜੀਐ ਸੁਰਤ ਮਤ ਮਨ ਬੁੱਧ ਤਿੱਥਾ ਘੜੀਐ ਸੁਰਾ ਸਿਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਧ ਮਹਾਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾਨ ਤਲਾਂਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖਿਆ ਵਿਖਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਜ ਸੁਨਿਆਰ ਅਰਨ ਮਤ ਵੇਦ ਹਥਿਆਰ ਭਉ ਖਲਾਗਨ ਤਪ ਤਾਓ ਭਾਂਡਾ ਭਾਓ ਅੰਮ੍ਰਿਤ ਤਿਤਕਾਲ ਘੜੀਐ ਸ਼ਬਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹ ਜੀ ਦਸਵੀਂ ਸ਼ਾਹ ਪਾਤਸ਼ਾਹ ਪਾਇਆ ਪ੍ਰਸਾਦ। ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨੈਨ ਜੇ ਰੂਪ ਰੰਗ ਅਰ ਰੇਖ ਭੇਖ ਪੋ ਕਹਿ ਨਾ ਸਖਤ ਕਿਹ ਅਚਲ ਮੂਰਤ ਅਨੁਭਉ ਪ੍ਰਕਾਸ਼ ਸੰਤੋਜ ਕਹਿਜਾ ਕੋਟ ਇੰਦਰ ਇੰਦਰਾਨ ਸਾਹਿ ਸਾਹਾਨ ਗਨਿਜਾ ਤਿਰਭਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਾਨਤਰਨ ਕਹਿਤ ਤੈ ਸਰਵਨਾਮ ਕਥਾ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਜਾਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਅਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਇ ਨਮਸਤੰ ਜਾਏ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਥਾਮੇ ਨਮਸਤੰ ਕਰਮ ਨਮਸਤੰ ਧਰਮ ਨਮਸਤੰ ਨਾਮ ਨਮਸਤੰ ਧਾਮ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਵਾਹੇ ਨਮਸਤੰ ਢਾਹੇ ਨਮਸਤੰ ਨੀਲੇ ਨਮਸਤੰ ਅਨਾਦੇ ਨਮਸਤੰ ਛੇਦੇ ਨਮਸਤੰ ਗਾਧੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਇੱਕੈ ਨਮਸਤੰ ਅਨੇਕੈ ਨਮਸਤੰ ਭੂਤੇ ਨਮਸਤੰ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਤਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਗਾਹੇ ਨਮਸਤੰ ਵਾਹੇ ਨਮਸਤੰ ਤਰਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤਸਰਮੇ ਨਮਸਤੰ ਜਲਾਸਰੇ ਨਮਸਤੰ ਨਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਸ ਤਜਬੇ ਦਿਸੰ ਦਿਸੇ ਨਮਸਤੰ ਭੇਸੇ ਨਮਸਤੰ ਨਿਰਦਾਮੇ ਨਮਸਤੰ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤੰ ਭੇਵੈ ਨਮਸਤੰ ਜਨਮੇ ਨਮਸਤੰ ਸੁਬਨਵੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਵਰਨੇ ਨਮਸਤੰ ਮਰਨੇ ਨਮਸਤੰ ਜਰਾਰ ਨਮਸਤੰ ਕਰਤਾਰ ਨਮੋ ਸਰਵ ਧੰਦੇ ਨਮੋ ਸਤਬੰਦੇ ਨਮਸਤੰ ਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਬੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਭੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛਨ ਪੈ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਅਜੀਤ ਹੈ ਭੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਭਰਮ ਹੈ ਗੰਜ ਹੈ ਭੰਜ ਹੈ ਜੂਜ ਹੈ ਜੰਜ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਬੂਝ ਹੈ ਸੂਝ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਲੋਕ ਹੈ ਸੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਅਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਰੀਕ ਹੈ ਭੁਜੰਗ ਪ੍ਰਜਾ ਛੰਦ ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪ੍ਰਪੰਗੀ ਪਰਮਾਥੇ ਸਮਸਤੀ ਸਰੂਪੇ ਪਰ ਸਮਸਤੀ ਅਨੰਗੀ ਨਾ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬਬੂਤੇ ਕਲੰਕ ਗੁਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਰਨ ਪਰਮ ਰੂਪੇ ਨਮੋ ਜੋਗ ਜੁਗੇ ਸਰਨ ਪਰਮ ਸਿੱਧੇ ਨਮੋ ਰਾਜ ਰਾਜੇ ਸਰਨ ਪਰਮ ਬ੍ਰਿਦੇ ਨਮੋ ਸ਼ਸਤਰ ਪਾਲੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੁਗੇ ਸਵਰਮ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਦਾਨੰਦ ਸਰਵੰ ਪਰਨਾਸੀ ਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਦੋ ਅਰਧਰਦੰ ਅੰਗ ਅੰਗ ਹਰਤਾ ਪਰਮ ਪਰਮ ਪਰਮੇਸ਼ਵਰੰ ਕ੍ਰੋਸ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਲੰ ਅਸ਼ੇਦੀ ਅਭੇਦੀ ਨਾਮੰ ਕਾਮੰ ਸਮਸਤੋ ਪਰਾਜੀ ਸਮਸਤਾ ਸਤਾਮ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਜਾ ਛੰਡ ਗਾਧੇ ਬਾਧੇ ਨੰਦੀ ਸਰੂਪੇ
ਨਮੋ ਸਰਵਮਾਨੇ ਸਮਸਤ ਨਿਧਾਨੇ ਨਮਸਤੰ ਨਿਰਨਾਥੇ ਨਮਸਤੰ ਪਰਮਾਥੇ ਨਮਸਤੰ ਅੰਗੰਜੇ ਨਮਸਤੰ ਅਪੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਵਦੇਸੇ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਭੀਤੰ ਨਮੋ ਸਰਵ ਗਿਆਨੰ ਨਮੋ ਪਰਮ ਕਾਨੰ ਨਮੋ ਸਰਵ ਮੰਤਰੰ ਨਮੋ ਸਰਵ ਜੰਤਰ ਨਮੋ ਸਰਵ ਦ੍ਰਿਸ਼ੰ ਨਮੋ ਸਰਵ ਕ੍ਰਿਸ਼ੰ ਨਮੋ ਸਰਵ ਰੰਗੇ ਤ੍ਰਿਭੰਗੀ ਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿੱਧੇ ਕਿਰਪਾਲੰ ਸਰੂਪੇ ਕੁਕਰਮ ਪ੍ਰਨਾਸੀ ਸਦਾ ਸਰਵਦਾਰ ਸਿਧੰਗ ਨਿਵਾਸੀ ਚਲ ਪ੍ਰਸੰਨ ਪਿਆ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ ਚਲ ਰਾਜੇ ਚਲ ਸਾਜੇ ਖਲ ਧਰਮ ਲਾਖ ਕਰਮ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣ ਸਰਵੰ ਪ੍ਰਾਣ ਸਰਵੰ ਭੂਤਾ ਸਰਵੰ ਚੁਕਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂ ਆਲ ਸੰਤ ਪਿਆ ਪ੍ਰਸਾਦ ਆਦਿ ਰੂਪਨ ਆਦਿ ਮੂਰਤ ਜੋਨ ਪੁਰਖ ਅਪਾਰ ਸਰਬ ਮਾਨ ਤਰਮਾਨ ਦੇ ਭੇਵਾਦ ਉਦਾਰ ਸਰਬ ਪਾਲ ਸਰਬ ਘਾਲ ਸਰਬ ਕੋਪਨ ਕਾਲ ਜਤਰ ਤਤਰ ਬਰਾਜ ਧੂਤ ਰੂਪ ਪ੍ਰਸਾਲ ਨਾਮ ਥਾਵਨਾ ਜਾਤ ਜਾਕਰ ਰੂਪ ਰਾਂਗਣਾ ਰੇਖ ਆਦਿ ਪੁਰਖ ਉਦਾਰ ਮੂਰਤ ਜੋਨ ਆਦਿ ਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸ਼ਾ ਵਿਸ਼ਾ ਫਿਰ ਫੈਲੇ ਅਨੁਰਾਗ ਨਾਮ ਕਾਮਹੀਨ ਪਿਖ ਧਾਮ ਨਾ ਜਾਏ ਸਰਬ ਮਾਨ ਸਰਬੱਤਰ ਮਾਨ ਸਦਾ ਮਾਨ ਪਕਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲ ਅਨੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਜੇ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਸੋ ਜਾਣਹੀ ਕੇ ਜੇਵ ਤਾਤ ਮਾਤ ਨਾ ਜਾਤ ਜਾਕਰ ਜਨ ਮਰਨ ਮਹੀਨ ਚੱਕਰ ਬੱਕਰ ਫਿਰੈ ਚੱਤਰ ਚੱਕ ਮਾਨਹੀ ਪੁਰਤੀਨ ਲੋਕ ਚੌਧੇ ਕੇ ਵਿਖਾ ਜਗ ਜਾਪੀ ਜੇ ਜਾਪਿਆ ਦੇਵ ਨਾਦ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਸ ਸਰਬਿਸਵ ਰਚਿਓ ਸਵਯੰ ਭਵਗਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਅਦੇਸ਼ ਧਰਮ ਧਾਮ ਸੁ ਭਰਮ ਰਹਿਤ ਭੂਤ ਲਖ ਭੇਸ ਅੰਗ ਰਾਂਗਣਾ ਰੰਗ ਜਾਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀ ਕਾਨੁਸਤ ਦੇਖ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਸੂਤਾਂਗਹੀਨ ਭੰਗਨਾਤਮੇ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਣੀ ਜੇ ਰੂਪ ਰੰਗ ਅਰਰੀਖ ਪਰਮ ਵੀਰ ਪੁਰਾਣ ਜਾਕੇ ਨੀਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵਹੀ ਵਚਿਤ ਮਦ ਭਾਰ ਸੰਤ ਪਿਆ ਪ੍ਰਸਾਦ ਗੁਣ ਗਾਨੋਦਾਰ ਮਹਿਮਾ ਪਾਰ ਆਸਨ ਭਾਂਗ ਉਪਮਾਨੰਗ ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੁ ਸਾਹ ਅਨੁਸਾਹੋ ਰਾਜ ਆਨ ਰਾਜ ਪਾਨ ਆਨ ਭਾਨ ਦੇ ਵਾਨ ਦੇ ਉਪਮਾ ਮਹਾਨ

ਚਾਨਮਿਤ ਗਤ ਖਨ ਅਲਸਿਆ ਕਮਰ ਦਿਸਿਆ ਧਰ ਸਰ ਵਾਪਰ ਲਾਡਿਆ ਡੱਡ ਬਾਡਿਆ ਚਾਚਰੀ ਸ਼ਾਂਤ ਹੋਇਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਦਰਨਾਮੇ ਕਾਮੇ ਭੁਜੰਗ ਪ੍ਰਜਾਟ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛਾਂਦਨਾ ਸਤ ਰਹਿ ਨਾ ਮਿੱਤਰੈ ਨਾ ਭਰਮੂ ਨਾ ਪਿੱਤਰੈ ਨਾ ਕਰਮੂ ਨਾ ਕਾਏ ਅਜਨਮ ਅਜਾਏ ਨਾ ਚਿਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਤੀਸੈ ਅਦਿਸੈ ਅਦ੍ਰਿਸ਼ੈ ਕ੍ਰਿਸ਼ੈ ਭਗਵਤਿ ਸੰਤਵੈ ਪ੍ਰਸਾਦ ਕਰਤੇ ਕੇ ਆਸਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕੇ ਬਤੂਤ ਵਰਨੈ ਕੀ ਬਭੂਤ ਕਰਨੈ ਕਿ ਰਾਜਮ ਪ੍ਰਵਾਹਕ ਧਰਮ ਕੁਝਾ ਕਿਆ ਸੋਕ ਵਰਨਾ ਕਿ ਸਰਬਾ ਵਰਨਾ ਕਿ ਜਗਤੰ ਕਰਤੀ ਹੈ ਕਿ ਸਤੰਗ ਸਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਭਵ ਅਨੁਪੈ ਕਿ ਆਦਿ ਅਦੇਵ ਹੈ ਕਿ ਆਪ ਭੇਵ ਹੈ ਕਿ ਚਿਤਰੰ ਮਹੀਨਾ ਕਿ ਏਕੈ ਅਦੀਨੈ ਕਿ ਰੋਜੀ ਰਜਾ ਕਹਿ ਰਹੀ ਮੇ ਰਿਹਾ ਕਹਿ ਕਿ ਪਾਪ ਬਿਆਬ ਹੈ ਕਿ ਗੈਬੁਲ ਗੈਬ ਹੈ ਕਿ ਫੁੱਲ ਗੁਨਾਹ ਕਿ ਸਹਾਨ ਸਾਹ ਹੈ ਕਾਰਨ ਕੁਨਿੰਦ ਹੈ ਕਿ ਰੋਜੀ ਦਿਹਾਂਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨ ਹੈ ਕਿ ਸਰਬੱਤਰ ਦਾਨ ਹੈ ਕਿ ਸਰਬੱਤਰ ਗਾਉਣਾ ਕਿ ਸਰਬੱਤਰ ਭਾਉਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਾ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕਿ ਸਰਬੱਤਰ ਹੰਤਾ ਕਿ ਸਰਬੱਤਰ ਗਨਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੋਖਾ ਕਿ ਸਰਬੱਤਰ ਭੋਖਾ ਕਿ ਸਰਬੱਤਰ ਤਰਾਣਾ ਕਿ ਸਰਬੱਤਰ ਪੁਰਾਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਮਾਨਾ ਸਦਾਵੰਗ ਪ੍ਰਧਾਨ ਹੈ ਕਿ ਸਰਬੱਤਰ ਜਾਪੈ ਕਿ ਸਰਬੱਤਰ ਥਾਪੈ ਕਿ ਸਰਬੱਤਰ ਭਾਨਾ ਕਿ ਸਰਬੱਤਰ ਮਾਨਾ ਕਿ ਸਰਬੱਤਰ ਇੰਦਰਾ ਕਿ ਸਰਬੱਤਰ ਚੰਦਰਾ ਕਿ ਸਰਬੰਗ ਕਲੀਮੈ ਕਿ ਪਰਮੁ ਫਹੀਮੈ ਕਿ ਆਕਲ ਅਲਾਮੈ ਸਾਹਿਬ ਕਲਾਮੈ ਕਿ ਹੁਸਨ ਨਾਲ ਵਜੂ ਹੈ ਤੂੰ ਮਾਮਲ ਰਜੂ ਹੈ ਹਮੇਸ਼ੁਰ ਸਲਾਮੈ ਅਸਲੀ ਖੁਤਮਦਾਮੈ ਗਰੀਮੁਲ ਸਕਸਤਾ ਗਰੀਬਲ ਪਰਸਤਾ ਬਲੰਦਲ ਮਕਾਨਾ ਜਮੀਨੁਲ ਜਮਾਨਾ ਤਮੀਜੁਲ ਤਮਾਮੈ ਰਜ਼ੂਅਲ ਨਿਧਾਨਾ ਹਰੀਫੁਲ ਅਜ਼ੀਮੈ ਰਜ਼ਾਇਕ ਜ਼ਕੀਨਾ ਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀਵਜਲ ਨਿਵਾਜ ਹੈ ਗਰੀਬੁਲ ਖਰਾਜ ਹੈ ਨਿਰੁਕਤ ਸਰੂਪੈ ਤਰਮੁਕਤ ਬਭੂਤੈ ਪ੍ਰਭੁਕਤ ਪ੍ਰਭਾ ਸੁਜੁਕਤ ਸਦਾ ਸਦਾਵੰਗ ਸਰੂਪੈ ਭੇਦੀ ਅਨੂਪੈ ਸਮਸਤੋ ਪਰਾਜਾ ਸਦਾ ਸਰਬ ਸਾਜੈ ਸਮਸਤੁਲ ਸਲਾਮੈ ਸਦਾਵਲ ਕਾਮੈ ਨਿਰਬਾਸ ਸਰੂਪੈ ਗਾਦ ਹੈ ਅਨੂਪੈ ਓਂ ਆਦਿ ਰੂਪੇ ਅਨਾਥ ਸਰੂਪੈ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਗੰ ਤ੍ਰਿਭਾਦੇ ਗੰਜੇ ਗਾਦੇ ਸੁਭੰਗ ਸਰਭਾਗੇ ਸਰਭਾ ਅਨੁਰਾਗੈ ਤ੍ਰਿਭੁਗਤ ਸਰੂਪੈ ਸੇਜੈ ਸੂਤੈ ਕਿ ਨਰਕੰ ਪ੍ਰਨਾਸ ਹੈ ਪ੍ਰਥੁਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਸਦਾਵੰਗ ਸਦਾ ਵਿਭੁਕਤ ਸਰੂਪੈ ਪਰਯੁਕਤ ਅਨੂਪੈ ਨਿਰੁਕਤ ਸਦਾ ਹੈ ਵਿਭੁਕਤ ਪ੍ਰਭਾ ਹੈ ਅਨੁਕਤ ਸਰੂਪੈ ਪਰਯੁਕਤ ਅਨੂਪੈ ਚਾਚਰੀ ਛੰਦ ਭੰਗ ਹੈ ਨੰਗ ਹੈ ਅਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਭੂਤ ਹੈ ਤੂਤ ਹੈ ਅਨਾਸ ਹੈ ਦਾਸ ਹੈ ਧੰਦ ਹੈ ਬੰਧ ਹੈ ਭਗਤ ਹੈ ਬਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖੈ ਦਿਖੈ ਲੇਖੈ ਭੇਖ ਹੈ ਢਾਹ ਹੈ ਗਾਹ ਹੈ ਸੰਭ ਹੈ ਗਮ ਹੈ ਨੀਲ ਹੈ ਨਾਦ ਹੈ ਅਨਿਤ ਹੈ ਸੋ ਨਿਤ ਹੈ ਜਾਤ ਹੈ ਜਾਤ ਹੈ ਚਰ ਪ੍ਰਸੰਤ ਹੈ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਪ੍ਰਾਣ ਸਰਬੰਗ ਕਰਮ ਸਰਬੰਗ ਧਰਮੰਗ ਸਰਬੰਗ ਜੂਤਾ ਸਰਬੰਗ ਮੁਕਤਾ ਰਸਾਵਲ ਸੰਤ ਹੈ ਪ੍ਰਸਾਦ ਨਮੋ ਨਰਕ ਨਾਸੀ ਸਦਾਵੰਗ ਪ੍ਰਕਾਸ਼ੇ ਨੰਗੰ ਸਰੂਪੇ ਭੰਗੰ ਬਬੂਤੇ ਪਰਮਾਤਮ ਪਰਮਾਤੇ ਸਦਾ ਸਰਬ ਸਾਥੇ ਗਾਹ ਸਰੂਪੇ ਨਿਰਬਾਧ ਬਬੂਤੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰਾ ਨਾ ਪੁੱਤਰਾ ਨਾ ਸਤਰਾ ਨਾ ਮਿੱਤਰਾ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੰ ਸਰੀਕਾ ਮਿੱਤੋ ਮੀਕ ਹੈ ਸਦਾਵੰਗ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਸ਼ਾਂਤ ਹੈ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦਿਹਾਂਦ ਹੈ ਕਿ ਰਾਜ ਕਰ ਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਰੀਮੁਲ ਖਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਕਨ ਹੈ ਰਾਸੁਲ ਸਕਨ ਹੈ ਕਲੰਕੁ ਪ੍ਰਨਾਸ ਹੈ ਸਮਸਤੁਲ ਨਿਵਾਸ ਹੈ ਗੰਜਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਬਾ ਕਿਸਾਬ ਕਰਾਹ ਕਿ ਨਰਕ ਪ੍ਰਨਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸ਼ੁਲ ਰਵਨ ਹੈ ਤਮਾਮੁਲ ਤਮੀਜਾ ਸਮਸਤੁਲ ਅਜੀਜਾ ਪਰੰਗ ਪਰਮੀਸਾ ਸਮਸਤੁਲ ਅਦੀਸਾ ਦੇਸੁਲ ਲੇਖਾ ਹਮੇਸ਼ੁਲ ਭੇਖਾ ਜਮੀਨੁਲ ਜੁਮਾਹ ਹੈ ਮੀਕੁਲ ਮਾਹ ਕਰੀਮੁਲ ਕਮਾਲ ਹੈ
ਕਿ ਜੁਰਤ ਜਮਾਲ ਹੈ ਕਿ ਅਜੂੰ ਪ੍ਰਕਾਸ਼ ਹੈ ਕਿ ਮਿੱਤੋ ਸੋ ਵਾਸ ਹੈ ਕਿ ਅਜੋ ਸਰੂਪ ਹੈ ਕਿ ਮਿੱਤੋ ਬਿਭੂਤ ਹੈ ਕਿ ਮਿੱਤੋ ਪਸਾ ਕੇ ਆਤਮ ਪ੍ਰਵਾਹ ਕੇ ਅਚਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਧ ਭਾਰ ਸੰਤ ਪਿਆ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮਦਾਮ ਯਾਰ ਬਰ ਗੰਜ ਹਰ ਨਾਰ ਪ੍ਰਭੰ ਜਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਾਰ ਖਨ ਬਰ ਨਾਰ ਮਨ ਨਨ ਭਵਨ ਆਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਛਿੰਜ ਅੰਗ ਆਸਨ ਭੰਗ ਉਪਮਾ ਪਾਰ ਗਤ ਮਿੱਤੋ ਦਾਰ ਜਲ ਥਲ ਅਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਨਤਨ ਭਵਨ ਆਸ ਤਿਰ ਧਤ ਰਾਸ ਅਜਾਨ ਬਾਹ ਕੈ ਸਦਾਹੋ ਓਂਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਛਿਜ ਗਾਦ ਅਜਿਜਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਪਾਰ ਅਡੀਤ ਧਰਮ ਅਤਿ ਧੀਤ ਕਰਮ ਅਨ ਵਰਨ ਅਨੰਤ ਦਾਤਾ ਮਹੰਤ ਹਰ ਬੋਲ ਮਲਾ ਛੰਤ ਪਿਆ ਪ੍ਰਸਾਦ ਕਰਨਾਲੈ ਹੈ ਘਾਲੈ ਕਲ ਖੰਡਨ ਹੈ ਮੈਂ ਮੰਡਣ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਭਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਨ ਹੈ ਜਗ ਜਾਣੈ ਹੈ ਸਰਬੰਗ ਭਰ ਸਰਬੰਕਾਰ ਹੈ ਸਰਪਾਸ ਹੈ ਸਰਵਨਾਸ਼ ਹੈ ਕਰਨਾਕਰ ਹੈ ਵਿਸ਼ੰਭਰ ਹੈ ਸਰਵੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਮੰਡ ਸੈ ਕਲ ਖੰਡ ਸੈ ਭਰ ਤੇ ਪਰਾ ਕਰਨਾਕਰ ਹੈ ਅਜਾਪਾ ਅਜਾਪਾ ਥਾਪਾ ਥਾਪਾ ਕਰਤਾ ਕ੍ਰਿਤਾ ਅਮ੍ਰਿਤਾ ਮ੍ਰਿਤਾ ਅਮ੍ਰਿਤਾ ਮ੍ਰਿਤਾ ਕਰਨਾ ਕ੍ਰਿਤਾ ਕਰਤਾ ਕ੍ਰਿਤਾ ਧਰਨੀ ਕ੍ਰਿਤਾ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ ਨਰ ਨਾਇਕ ਹੈ ਖਲ ਘਾਇਕ ਹੈ ਵਿਸ਼ਵੰਬਰ ਹੈ ਕਰਨਾਲਿਆ ਹੈ ਨਿਰਪਨਾਇਕ ਹੈ ਸਰਭਾਇਕ ਹੈ ਭਵ ਭੰਜਨ ਹੈ ਰਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਕੁਣ ਕ੍ਰਿਤਾ ਹੈ ਸਰਬਾ ਕ੍ਰਿਤਾ ਕਰਤਾ ਕਰ ਹੈ ਹਰਤਾ ਹਰੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਜਾਤ ਸਨ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਕਾਮ ਸੰਗ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰਗ ਬਬੂਤੇ ਕਲੰਕਾਰ ਰੂਪੇ ਲੰਕਾਰ ਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਭੰਗੀ ਸਰੂਪੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਨੰਗੀ ਕਾਮੇ ਕਚਰੀ ਚੰਦ ਅਜੈ ਅਲੈ ਅਭੈ ਅਭੈ ਅਬੂ ਅਜੂ ਅਨਾਸ ਅਕਾਸ ਗੰਜ ਭੰਜ ਲੱਖ ਭੱਖ ਅਕਾਲ ਦਿਆਲ ਅਲੇਖ ਭੇਖ ਨਾਮ ਕਾਮ ਗਾਹਾ ਟਾਹਾ ਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਭਰਮੰ ਗੰਜੇ ਲੇਖੇ ਭੁਜੰਗ ਪ੍ਰਜਾ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਨਾਸੇ ਗੰਜਲ ਨਾਮੇ ਸਮਸਤੁਲ ਨਿਵਾਸੇ ਨਿਰਕਾਮ ਬੂਤੇ ਸਮਸਤਲ ਸਰੂਪੇ ਕਰਮ ਪ੍ਰਨਾਸੀ ਸੁਧਰਮ ਬੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕ੍ਰੀਮੁਲ ਕਨਿੰਦਾ ਸਮਸਤਲ ਨਿਵਾਸੀ ਅਜਾਇਬ ਬੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕ੍ਰੀਮੁਲ ਨਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੂਤੇ ਸਵਯੰ ਭਵ ਸੁਭੰ ਸਰਵਦਾ ਸਰਵਜੂਤੇ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾੰਗ ਸੰਗੇ ਅਭੰਗ ਬਿਭੂਤੇ ਚਤਰ ਚੱਕਰਵਰਤੀ ਚਤਰ ਚੱਕਰ ਭੂਤੇ ਸਵਯੰ ਭਵ ਸੁਭੰ ਸਰਵਦਾ ਸਰਵਜੂਤੇ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾੰਗ ਸੰਗੇ ਅਭੰਗ ਬਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਕਿਹਾ ਪ੍ਰਸਾਦ ਸਵਈਏ ਸਰਾਵ ਸੁਧ ਸਮੂਹ ਸੁਧਾਰ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਧਨ ਸੁਧ ਸੁਧਾ ਦਿੱਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਹੋ ਮਤ ਪਉ ਨਾ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੋ ਤੇ ਏਕ ਰਤੀ ਬਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸਰੰਗ ਸਵਾਰੀ ਕੋਟ ਤਰੰਗ ਪ੍ਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪ ਭਲੀ ਬਦਨਿਆਪ ਸੀਸ ਨਜਾਤ ਵਿਚਾਰੇ ਏਤੇ ਭੈ ਤੋ ਕਾ ਪੇ ਭੂਪ ਤੰਦ ਕੋ ਨਾਂਗੇ ਪਾਏ ਪਦਾਰੇ ਜੀਤ ਫਰਾ ਸਭ ਦੇ ਦਿਸਾਨ ਕੋ ਬਾਜਤ ਢੋਲ ਮਿਰਦੰਗ ਨੰਗਾਰੇ ਕੁੰਜਤ ਗੂੜ ਜਾਨਕ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਾਨ ਕੇ ਭੂਪਤ ਕੌਣ ਗਨੈਨ ਜਾਤ ਵਿਚਾਰੇ ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ ਤੀਰਥ ਨਾਨ ਦਿਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖਾ ਬੇਦ ਪੁਰਾਣ ਕਤੇਵ ਪੁਰਾਣ ਜਮੀਨ ਜਮਾਨ ਸੁਬਾਨ ਕਪੇਖਾ ਪੌਣ ਅਹਾਰ ਜਤੀਜਾ ਧਾਸ ਵੈਸੋ ਚਾਰ ਹਜ਼ਾਰ ਕ ਦੇਖਾ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਪਾਹਾ ਦੁਰੰਤ ਦੁਬਾਹਾ ਸੁਸਾ ਸੁਨਾਹ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਂਗੇ ਤੋਰ ਅਰੀਨ ਬਰੋਨ ਮੁਵਾਸਨ
ਮਾਤਿਮ ਤੰਦਨ ਮਾਨ ਮਿਲਾਂਗੇ, ਸ੍ਰੀ ਪਾਸੀ ਭਗਵਾਨ ਕਿਰਪਾ ਬਿਨ ਤਿਆਗ ਜਹਾਂ ਨਿਦਾਨ ਚਲਾਂਗੇ। ਵੀਰ ਪਾਰ ਬੜੇ ਬਰਿਆਰ ਵਿਚਾਰੇ ਸਾਰ ਕੇ ਧਾਰ ਪਛਈਆ, ਤੋਰਤ ਦੇਸ ਮਿਲਿੰਦ ਮਵਾਸਨ ਮਾਤਿਕ ਜਾਣ ਕੇ ਮਾਨ ਮਿਲਈਆ। ਗਾੜੇ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚਗ ਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁਵੇਕ ਦਵਈਆ। ਦਾਨੋ ਦੇ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪਾਂਗੇ। ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗਾ। ਪੁੰਨ ਪ੍ਰਤਾਪਨ ਬਾੜ ਜੈਤ ਧੁਨ ਬਾਪਣ ਕੇ ਬਹੁਪੁੰਜ ਕਪੈਂਗੇ। ਸਾਹ ਸਮੂਹ ਪ੍ਰਸੰਨ ਪਰੈ ਜਗ ਸਤਰ ਸਬੈਬ ਲੋਕ ਚਪੈਂਗੇ। ਮਾਨਵ ਇੰਦਰ ਗਜਿੰਦਰ ਨਰਾਦਪ ਜੌਨ ਤਰਲੋਕ ਕੋ ਰਾਜ ਕਰਾਂਗੇ। ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ। ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਥ ਫਸੇ ਜਮ ਪਾਸ ਪਰਾਂਗੇ। ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪੱਗ ਤੇ ਨਰ ਫੇਰ ਨਾ ਦੇਹੇ ਤਰਾਂਗੇ। ਕਹਾ ਭਿਓ ਜਦੋਂ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ। ਨਹਾਤ ਫਿਰਿਓ ਲੀਏ ਸਾ ਸਮੁੰਦਰਨ ਲੋਗਿਓ ਪਰਲੋਕ ਗਵਾਇਓ। ਬਾਸ ਕਿਉਂ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁਬੈਸ ਬਤਾਇਓ। ਸਾਚ ਕਹੂੰ ਸੁਣ ਰਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪੁਛਾ ਕੋਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਛ ਬੇਨਤੀ ਚੌਪਈ ਹਮਰੀ ਕਰੋ ਹਾਥੈ ਰੱਛਾ। ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਾ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਰਸਭੈ ਤੂੰ ਘਾਵੋ। ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰਦਾ ਕਰੀਐ। ਸਭ ਬੈਰਨ ਕੋ ਆਸੰਗਰੀਐ, ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹਿ ਪਿਆਸਾ, ਤੁਮੇ ਛਾੜ ਕੋਈ ਅਵਰ ਨਾ ਧਿਆਉ। ਜੋ ਬਰ ਚਾਹੂੰ ਸੋ ਤੁਮ ਤੇ ਪਾਊ, ਸੇਵਕ ਸਿੱਖ ਹਮਾਰੇ ਤਾਰੀਐ। ਚੁਨ ਚੁਨ ਸਤਰ ਹਮਾਰੇ ਮਾਰੀਆ, ਆਪ ਹਾਦੈ ਮੁਝਾ ਵਰੀਆ। ਮਰਨ ਕਾਲ ਕਾ ਤ੍ਰਾਸ ਨਿਵਰੀਆ, ਹੁ ਜੋ ਸਦਾ ਹਮਾਰੇ ਪੱਛਾ। ਸਰੀਰ ਧੁਜੋ ਕਰੀਓ ਰੱਛਾ, ਰਾਖ ਲਿਓ ਮੋਇ ਰਾਖਣ ਹਾਰੇ। ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ। ਤੁਮ ਹੋ ਪੁਰੀ ਚਤੁਰ ਦਸ ਘੰਟਾ, ਕਾਲ ਪਾਏ ਬ੍ਰਹਮਾ ਬਵਤਰਾ। ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸੰਤ ਪ੍ਰਕਾਸ਼ਾ। ਸਕਲ ਕਾਲ ਕਾ ਕੀਆ ਤਮਾਸਾ, ਜਮਨ ਕਾਲ ਜੋਗੀ ਸਿਵ ਕੀਓ। ਬੇਦਰਾਜ ਬ੍ਰਹਮਾ ਜੋਤੀਓ, ਜਮਨ ਕਾਲ ਸਾਲੋ ਸਵਾਰਾ। ਨਮਸਕਾਰ ਹੈ ਤਾਹੇ ਹਮਾਰਾ, ਜਮਨ ਕਾਲ ਸਭ ਜਗਤ ਬਣਾਇਓ। ਦੇਵ ਦੈਤ ਜੱਛਣ ਉਪਜਾਇਓ, ਆਦਨ ਤੇ ਕੈ ਅਵਤਾਰਾ। ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੋ ਮਾਰੀ। ਸਕਲ ਪ੍ਰਜਾ ਜਨੇ ਆਪ ਸਵਾਰੀ, ਸੇਵਕਨ ਕੋ ਸਭ ਗੁਣ ਸੁਖ ਦੀਓ। ਸਤਰਨ ਕੋ ਪਲ ਮੋਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ। ਭਲੇ ਬੁਰੇ ਕੀ ਪੀਰ ਪਛਾਣਤ, ਚਿੱਠੀ ਤੇ ਕੁੰਚਰ ਅਸਤੂਲਾ। ਸਭ ਪਰ ਕਿਰਪਾ ਦਿਸ਼ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ। ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣਨਾ, ਘਟ ਘਟ ਕੇ ਪੜ ਪੜ ਕੀ ਜਾਣਾ। ਜਾਬਦ ਕਰ ਕਰਾ ਕਰਤਾਰਾ, ਪ੍ਰਜਾ ਧਰਤਾ ਦੇਹ ਅਪਾਰਾ। ਜਾਬਿਆ ਕਰ ਕਰਤ ਹੋ ਕਾਬੂ, ਤੁਮ ਮੈਂ ਮਿਲਤ ਦੇਹ ਧਾਰ। ਸਭ ਹੂੰ ਜੇਤੇ ਬਦਨ ਸੇਠ, ਸਭ ਧਾਰਾ ਆਪਾ ਆਪਣੀ ਬੂਝੋ ਚਾਰਾ। ਤੁਮ ਸਭ ਹੀ ਤੇਰਾ ਨਿਰਾਲਮ, ਜਾਣਤ ਵੇਦ ਭੇਦ ਆਰੇ ਆਲਮ। ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਅਨਾਦ, ਸੰਭਤ ਆਖਾ ਮੂੜ ਉਚਾਰਤ ਭੇਦਾ। ਜਾਪੋ ਭੇਵ ਨ ਪਾਪਤ ਵੇਦਾ, ਆਪ ਕਰ ਪਹਨ ਅਨੁਮਾਨਤ। ਮਹਾਮੂਲ ਕਛ ਭੇਦ ਨ ਜਾਣਤ, ਮਹਾਂਦੇਵ ਕੋ ਕਹਿ ਸਦਾ ਸੇਵ। ਨਿਰੰਕਾਰ ਕਾ ਚਿੰਤ ਨੇ ਭੇਵੇ, ਆਪ ਆਪਣੀ ਬੁੱਧ ਹੈ ਜੇਤੀ। ਬਰਨਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ। ਕਹਿ ਵਿਦ ਸਜਾ ਪ੍ਰਥਮ ਸੰਸਾਰਾ, ਏਕਾ ਰੂਪ ਅਨੂ ਸਰੂਪਾ। ਰੰਕ ਭਇਓ ਰਾਵ ਕਹੀ ਭੂਪਾ, ਨਿਜ ਜਿਦ ਸਿੱਤ ਯਕੀਨੀ। ਉਤ ਭੁਜ ਖਾਨ ਬਹੁਰ ਰਚ ਦੀਨੀ, ਕਹੂੰ ਕੂਲ ਰਾਜਾ ਹਵੈ ਬੈਠਾ। ਕਹੂੰ ਸਿਮਟ ਭਇਓ ਸ਼ੰਕਰ ਕਾਠਾ, ਸਿਗਰੀ ਸ੍ਰਿਸ਼ਟ ਦਿਖਾਏ ਚੰਭਵਾ। ਜੁਗਾ ਸਰੂ ਸਵਯੰ ਭਵ ਅਵਰੱਛਾ, ਮੇਰੀ ਤੁਮ ਕਰੋ ਸਿੱਖ ਵਿਭਾਰ ਸਿੱਖ ਸੰਗਰੋ। ਦੁਸ਼ਟ ਜਿਤੇ ਅਠਵਤੇ ਉਤ ਪਾਤਾ, ਸਕਲ ਮਲੇਸ਼ ਕਰੋ ਰਨ ਘਾਤਾ। ਜੇ ਅਸਤੋ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖਤ ਹਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਤਾਰੇ। ਜੋ ਕਲ ਕੋਈ ਕਬਾਰ ਧਿਆਏ ਹੈ, ਤਾਂ ਕਿ ਕਾਲ ਨਹੀਂ ਆਇਆ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਤਨ ਤਤਕਾਲਾ। ਕਿਰਪਾ ਦ੍ਰਿਸ਼ ਤਨ ਜਾਹੇ ਨਿਹਰ ਹੋ, ਤਾਂ ਕਿ ਤਾਪ ਤਨਕ ਮੈਂ ਹਰ ਹੋ। ਰਿੱਧ ਸਿੱਧ ਘਰ ਮੂੰਹ ਸਭ ਹੋਈ, ਦੁਸ਼ਟ ਸਾ ਸਵੈ ਸਕਾ ਨ ਕੋਈ। ਇੱਕ ਬਾਰ ਜਿਨਕ ਮੈਂ ਸੰਭਾਰਾ, ਕਾਲ ਪਾਸ ਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਉਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਖੜਕੇ ਮੈਂ ਸਰਨ ਤਿਉਹਾਰੀ, ਆਪ ਹਾ ਦੈ ਲਿਹੋ ਉਬਾਰੀ। ਸਰਬ ਠੌਰ ਮੋਹ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ। ਕਿਲ ਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖ ਕੀਨ ਕੋ ਛਾ ਕਰਤਾ। ਸ੍ਰੀ ਅਸਤੁਜਾ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਣ ਸਤ ਫਲ ਪਾਵੈ ਸੋਈ, ਦੁਖ ਨ ਤਿਸੈ ਵਿਆਪਤ ਕੋਈ ਅੜਿਲ। ਸੁਣੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ, ਸੁਣੈ ਮੂੜ ਚਿਤ ਲਾਇ ਚਤਰਤਾ ਆਵਈ। ਦੁਖ ਦਰਦ ਭਉ ਨਿਕਟਣਾ ਤਿੰਨ ਨਰ ਕੇ ਰਹਿ, ਹੋ ਜੋ ਜਾ ਕੀ ਏਕ ਬਾਰ। ਚੌਪਈ ਕੋ ਕਹਿ ਚੌਪਈ, ਸੰਬਤ ਸਤਰੈ ਸਹਿਸ ਭਨਿਜੈ। ਅਰਧ ਸਹਿਸ ਪੁਨਤੀਨ ਕਹਿਜੈ, ਭਾਦਰਵ ਸੁਦੀ ਅਸ਼ਟਮੀ ਰਵ ਵਾਰਾ। ਤੀ ਸਤੁਦਰਾਵ ਗ੍ਰੰਥ ਸੁਧਾਰਾ ਸਵਈਆ, ਪਾਏ ਗਹੇ ਜਬ ਤੇ ਤੁਮਰੀ ਤਬ ਤੇ ਕੋ ਆਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਪੁਰਾਨ, ਅਨੇਕ ਕਹਿ ਮਾਤੇ ਇੱਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ ਬੋ ਭੇਦ, ਕਹਿ ਹਮ ਇੱਕ ਨਾ ਜਾਨਿਓ। ਸ਼੍ਰੀ ਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿ ਸੇਤੀ, ਮਨ ਵਜੀਆ ਵਾਧਾਈਆ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਨੇ ਆਈਆ, ਸ਼ਬਦੋਤਾ ਗਾਵ ਉਹ ਹਰੀ ਕੇ, ਰਾਮਨ ਜਿਨੀ ਵਸਾਇਆ, ਕਾ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਾ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਰ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਾ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ, ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਾ ਮਨ ਵਸਿਆ, ਵਾਜੀ ਸ਼ਬਦ ਘਨੇਰੇ, ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਉਹ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆ, ਕਹਾ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਾ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਸ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ, ਇਸਨੋ ਹੁਰਤਾਉ ਨਾਹੀਂ, ਸ਼ਬਦ ਲਾ ਸਵਾਰੀਆ, ਕਹਾ ਨਾਨਕ ਲਿਵੈ ਬੱਜ ਹੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਾ ਆਨੰਦ, ਗੁਰੂ ਤੇ ਜਾਣਿਆ ਜਾਣਿਆ ਆਨੰਦ, ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਕਟੇ ਗਿਆਨੇ, ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ, ਕਹਾ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਾਂਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੇ, ਦਹਿ ਦੇ ਸਿੱਖ ਨਾਮ ਲਾ ਸਵਾਰਿਆ, ਗੁਰਪ੍ਰਸਾਦੀ ਮਨ ਭਾਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹਾ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰਿਓ, ਕਤ ਕੀ ਕਰੇ ਕਹਾਣੀ, ਕਰੇ ਕਹਾਣੀ ਕਤ ਕੇਰੀ ਕਿਤ ਦੁਆਰਾ ਪਾਈਆ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਨੈ ਪਾਈਆ, ਹੁਕਮ ਨਿਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਾ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੋਨ ਮਨ ਮੇਰਿਆ, ਏ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿੰਨਾ ਕੀਤੀ, ਜਨ ਠਗੋਲੀ ਪਾਈਆ, ਕੁਰਬਾਨ ਕੀਤਾ ਤੇ ਸਾਹਿਬ ਤੋਂ ਜਨ ਮੂੰਹ ਮਿੱਠਾ ਲਾਇਆ, ਕਾਇ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਹੇ ਮਨ ਪਿਆਰਿਆ ਤੂੰ ਸਦਾ ਸੱਸ ਮਾਲੀ, ਇਹ ਕੁਟੰਬ ਤੂੰ ਜੇ ਦੇਖਦਾ, ਚੱਲਾ ਨਾਹੀਂ ਤੇਰਾ ਨਾਲੇ ਸਾਥ, ਤੇਰਾ ਚੱਲਾ ਨਾਹੀਂ ਤਿਸ ਨਾਲ, ਕਿਉਂ ਚਿਤ ਲਾਈਆ, ਐਸਾ ਕੰਮ ਮੂਲੇ ਨਾ ਕੀਤਾ, ਜੇ ਤੇਅੰਤ ਪਛੋਤਾਈਆ, ਸਤਿਗੁਰੂ ਕਾਪ ਦੇ ਸੁਣ ਤੂੰ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਮਾਲਿਆ, ਗਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੈ, ਤੇਰਾ ਆਪਣਾ ਆਪ ਤੂੰ ਜਾਣ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖੋ ਖਾਨੇ, ਆਖੇ ਤਾਂ ਵੇਖਿਆ ਸਭ ਤੂੰ ਹੈ, ਜਿਨ ਜਗ ਤੋਂ ਪਾਇਆ,

ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖਨੇ ਹੋ ਤਿੱਖੀ ਵਾਲੋ ਨਿੱਕੀਏ ਤੂੰ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪਦਾ ਜਿਹਾ ਹਰ ਵਾਸਨਾ ਸਮਾਣੀ, ਕਹ ਨਾਨ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜੋ ਤੂੰ ਚਲਾਹੇ ਤਿਉ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲੇ, ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ, ਜਿਨ ਨਾਮ ਲਾਹੇ ਹਰ ਹਰ ਸਦਾ ਧਿਆਵਹੇ, ਜਿਸਨੋਂ ਕਥਾ ਸੁਨਾਹੇ ਆਪਣੀ ਸੇ ਗੁਰਦੁਆਰਾ, ਸੁਖ ਪਾਵਹੇ ਕਹਾ ਨਾਨ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ, ਇਹੋ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਇਹੋ ਤਿੰਨ ਕਹਿ, ਮਨ ਵਸਿਆ ਜਿਨ ਧੁਨੋਂ ਲਿਖਿਆ ਆਇਆ, ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ, ਕਹ ਨਾਨ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਪਿਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ, ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਿਤ ਸੰਗਤ ਸਬਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਿਤ ਜਿਨੀ ਮਨ ਵਸਾਇਆ, ਕਹ ਨਾਨ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜਾਵੇ ਸਹਿਜੇ ਸਹਿਸਾ ਨਾ ਜਾਏ ਨਾ ਜਾਏ, ਸਹਿਸਾ ਕਿਤਾ ਸੰਜਮ ਰਹੇ ਕਰਮ ਕੁਮਾਏ, ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋ ਹੋ ਸ਼ਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ, ਕਹ ਨਾਨ ਗੁਰ ਪ੍ਰਸਾਦੀ ਸਹਿਜ ਉਪਜਾ, ਜੋ ਸਹਿਸਾ ਜਾਏ ਜੀਉ ਮੈਲੇ, ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨੂ ਜੂਆ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਮੇ ਸਾਰਿਆ, ਵੇਦਾ ਮੈਂ ਨਾਮ ਹੁਕਮ ਸੋ ਸੁਣੇ ਨਾਹੀ ਫਿਰੇ ਜਿਉਂ ਬੇਤਾਲਿਆ, ਕਹ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿੰਨੀ ਜਨਮ ਜੂਐ ਹਾਰਿਆ।

ਨਿਰਮਲ ਸਦਾ ਰਹੈ ਗੁਰ ਨਾਲੇ, ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ ਜੀਉ ਰਹੈ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸੰਭਾਲੀ, ਆਪ ਛੱਡ ਸਦਾ ਰਹਿ ਪਰਨਾ, ਗੁਰਬਿਨਿ ਔਰ ਨਾ ਜਾਣਾ ਕੋਈ, ਕਹੈ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸਭ ਸੁਣਾਏ, ਕਹੈ ਨਾਨਕ ਵਿਚਾਰ ਦਿਖੋ, ਬਿਨ ਸਤਿਗੁਰ ਮੁਕਤ ਨਾ ਪਾਏ।

ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬੱਝ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਨ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾਹਿਰ ਲਿਆ ਮਾਇਆ ਬੋਲਣ ਪਏ ਰਵਾਨੀ, ਕਹਿ ਨਾਨਕ ਸਤਿਗੁਰੂ ਬੱਝ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜਲਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆ ਸੁਮਾਓ, ਸ਼ਬਦ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਲਾਓ, ਸਿਵ ਸਰਤਾਪ ਪਾਏ ਕਾ ਕਰਤਾ ਆਪੇ ਹੁਕਮਰਤਾ, ਹੁਕਮਰਤਾ ਆਪ ਵੇਖਾ ਗੁਰਮੁਖ ਸਾ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇਕ ਸਿਉ ਨਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨਾ ਜਾਣੀ, ਤੱਤਾ ਸਾਰ ਨਾ ਜਾਣੀ ਗੁਰੂ ਬਾਜੋ ਤੱਤਾ ਸਾਰ ਨਾ ਜਾਣੀ, ਤਿਹੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰੈਨ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ ਜਿਸਨੂੰ ਆਂਦਿਨ ਹਰ ਲਿਵ ਲਾਗਾ ਜਾਗਤ ਰੈਨ ਵਿਹਾਣੀ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਆ, ਮਨੋ ਕਿਉਂ ਵਿਸਾਰੀਆ ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸਨੂੰ ਕਿਹੋ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਆ, ਕਹਿ ਨਾਨਕ ਇਹ ਵਡਦਾਤਾ ਸੋ ਕਿਉਂ ਮਨੋ ਵਿਸਾਰੀਆ, ਜੈਸੀ ਅਗਨ ਉਧਰ ਮੈਂ ਐਸੀ ਬਾਰ ਮਾਇਆ, ਮਾਇਆ ਗਨ ਸਭ ਇੱਕੋ ਜਿਹੀ ਕਰਤਾ ਕੇ ਲਰਚਾਇਆ, ਜਾਤ ਸੰਭਾਲਾਂ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜਾ ਭਾਵ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਬਿੱਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲਾ ਤਿਸ ਨੂੰ ਸਿਰ ਸੌਪੀਆ ਵਿੱਚੋਂ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨ ਆਏ, ਹਰ ਆਪ ਮੁਲਕ ਹੈ ਭਾਰਤ ਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਹੋ ਜੀਓ ਲਾਹਾ ਖਟਿਓ ਦਿਹਾੜੀ, ਇਹੋ ਧਨ ਤਿੰਨਾ ਮਿਲਿਆ ਜਿਨ ਹਰਿਆ ਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ, ਹੋਰਤ ਕਿੱਤਾ ਜਿਚਰ ਹਰ ਰਸ ਪੱਲਾ ਨਾ ਪਾਏ, ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁੜ ਨਾ ਤ੍ਰਿਸਨਾ ਲਾਗਾ ਆਏ, ਇਹੋ ਹਰ ਰਸ ਕਰਮੀ ਪਾਈਆ ਸਤਿਗੁਰ ਮਿਲਾ ਜਿਸ ਆਏ, ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ,

ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨੇ ਔਰ ਨਾ ਦੇਖੋ ਕੋਈ, ਹਰ ਬਿਨੇ ਔਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ, ਹਰ ਬਿਨੇ ਔਰ ਨਾ ਕੋਈ, ਕਹਿ ਨਾਨਕੇ ਨੇਤਰਾਂ ਦੱਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਏ ਸਰਵਨ ਹੋ ਮੇਰੇ ਹੋ, ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਨੀ, ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਹੋ, ਸਾਚਾ ਸੁਣਨਾ ਨੂੰ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ ਵਜਾਇਆ, ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ,

ਹਰ ਪਿਆਰਾ ਜੀਉ, ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ, ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵ ਹੋ, ਗਾਵ ਹੋ ਤਾਂ ਸੋਹਿਲਾ ਘਰ ਸਾਚਾ, ਜਿੱਥੇ ਸਦਾ ਸੱਚ ਧਿਆਵਹੇ, ਸੱਚੋ ਧਿਆਵੇ ਜਾ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵਹੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹੇ, ਕਹਿ ਨਾਨਕ ਸੱਚ ਸੋਹਿਲਾ।

Why, guru?

Play.

Why,

Why,

ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀ, ਉਹ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਵਿੱਚ ਬੈਠਣ ਦਾ ਮਹਾਰਾਜ ਜੀ ਨੇ ਸਮਾਂ ਬਖਸ਼ਿਸ਼ ਕੀਤਾ ਹੈ। ਔਰ ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਰਾਗ ਜੈਤ ਸਰੀ ਕੀ ਵਾਰ ਦਾ 17ਵਾਂ ਸਲੋਕ ਪਾਤਸ਼ਾਹ ਪ੍ਰਮਾਨ ਕਰਦੇ ਹਨ। ਸਲੋਕ ਦਇਆ ਕਰਨ ਦੁੱਖ ਹਰਨ ਉਚਰਨ ਨਾਮ ਕੀਰਤਨ

ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਪਾਵਨ ਪੁੱਤਰ ਹੁਕਮਨਾਮੇ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ। ਉਹ ਪਰਮਾਤਮਾ ਦਇਆ ਦਾ ਸਾਗਰ ਹੈ, ਤੇ ਦਇਆ ਕਰਦਾ ਕਿਵੇਂ ਹੈ, ਕਿਹਨਾਂ ਹਿਰਦਿਆਂ ਦੇ ਉੱਤੇ ਮਾਲਕ ਦੀ ਮਿਹਰ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਤੇ ਜਿਹਨਾਂ ਉੱਤੇ ਮਾਲਕ ਦੀ ਮਿਹਰ ਹੁੰਦੀ ਹੈ ਉਹਦੀ ਨਿਸ਼ਾਨੀ ਕੀ ਹੈ। ਅੱਜ ਦੇ ਹੁਕਮਨਾਮੇ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਕਹਿੰਦੇ ਨੇ ਦਇਆ ਕਰਨੰ ਦੁੱਖ ਹਰਨੰ ਉਚਰਨੰ ਨਾਮ ਕੀਰਤਨ। ਇਹ ਭਾਈ ਜਿਹੜਾ ਹਿਰਦਾ ਉਸ ਦਇਆਵਾਨ ਪਰਮਾਤਮਾ ਨੂੰ ਯਾਦ ਕਰਦਾ ਹੈ।

ਪਿਤਾ ਨੂੰ ਯਾਦ ਕਰਦਾ ਹੈ। ਦਇਆਲ ਪੁਰਖ ਭਗਵਾਨ ਹੈ, ਉਹਦੇ ਉੱਤੇ ਉਸ ਮਾਲਕ ਦੀ ਦਇਆ ਹੁੰਦੀ ਹੈ, ਮਿਹਰ ਹੁੰਦੀ ਹੈ। ਨਾਨਕ ਲਿਪਤ ਨ ਮਾਇਆ। ਅਗਲੀ ਬਖਸ਼ਿਸ਼ ਕੀ ਹੁੰਦੀ ਹੈ? ਉਹਨੂੰ ਮਾਇਆ ਉਹਦੇ ਨੇੜੇ ਵੀ ਨਹੀਂ ਆਉਂਦੀ। ਹੁਣ ਮਾਇਆ ਕੀ ਹੈ? ਗੁਰੂ ਅਮਰਦਾਸ ਮਹਾਰਾਜ ਜੀ ਨੇ ਮਾਇਆ ਸ਼ਬਦ ਦੀ ਡੈਫੀਨੇਸ਼ਨ, ਮਾਇਆ ਸ਼ਬਦ ਦੇ ਅਰਥ ਆਨੰਦ ਸਾਹਿਬ ਦੇ ਵਿੱਚ ਕੀਤੇ ਨੇ। ਇਹ ਮਾਇਆ ਜਿੱਤ ਹਾਰ ਵਿਸਰੇ, ਮੋਹ ਉਪਜੈ ਭਾਉ ਦੂਜਾ ਲਾਵੇ।

ਹਿਰਦੇ ਵਿੱਚੋਂ ਰੱਬ ਵਿਸਰ ਜਾਵੇ, ਇਨਸਾਨ ਮੋਹ ਦੇ ਵਿੱਚ ਪੈ ਜਾਵੇ। ਇਹ ਮਾਇਆ ਜਿੱਤ ਹਰ ਵਿਸਰੈ, ਹਰੀ ਵਿਸਰ ਗਿਆ, ਮੋਹ ਦੇ ਵਿੱਚ ਗ੍ਰਸਤ ਹੋ ਗਿਆ, ਭਾਉ ਦੂਜਾ ਲਾਇਆ। ਮਨ ਦੇ ਵਿੱਚ ਪਰਮਾਤਮਾ ਨੂੰ ਛੱਡ ਕੇ ਉਸ ਪਰਮਾਤਮਾ ਦੀ ਯਾਦ ਹਿਰਦੇ ਵਿੱਚੋਂ ਵਿਸਰ ਗਈ ਅਤੇ ਵਿਕਾਰਾਂ ਦੇ ਨਾਲ ਵਿਕਾਰਾਂ ਦੇ ਵਿੱਚ ਗ੍ਰਸਤ ਹੋ ਗਿਆ। ਇਹ ਹੈ ਮਾਇਆ, ਭਾਵ ਕਿ ਜਿਨ੍ਹਾਂ ਉੱਤੇ ਮਾਲਕ ਮਿਹਰਬਾਨ ਹੋ ਜਾਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਹਿਰਦੇ ਦੇ ਵਿੱਚ ਇਹ ਵਿਚਾਰ ਨਹੀਂ ਆਉਂਦੇ, ਮੋਹ ਉਹਨਾਂ ਦੇ ਨੇੜੇ ਨਹੀਂ ਆਉਂਦਾ ਅਤੇ ਉਹਨਾਂ ਦਾ ਮਨ ਗੁਰੂ ਦਿਆਂ ਚਰਨਾਂ ਨਾਲ ਜੁੜਿਆ ਰਹਿੰਦਾ। ਇਹੋ ਜਿਹੇ ਵਿਚਾਰ ਨਹੀਂ ਆਉਂਦੇ ਜਿਨ੍ਹਾਂ ਵਿਚਾਰਾਂ ਕਰਕੇ ਸੁਰਤ ਰੱਬ ਨਾਲੋਂ ਟੁੱਟ ਜਾਵੇ।

ਪਾਹੇ ਪਾਹੇ ਦਾ ਅਰਥ ਹੈ ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ। ਤ੍ਰਿਸ਼ਨਾ ਬੂਝੈ ਹਰ ਕਹਿਣਾ। ਪਾਤਸ਼ਾਹ ਕਹਿੰਦੇ ਨੇ ਜਦੋਂ ਹੁਣ ਹਿਰਦਾ ਸਿਮਰਨ ਦੇ ਵਿੱਚ ਲੀਨ ਹੋ ਗਿਆ, ਬਾਣੀ ਦੇ ਵਿੱਚ ਲੀਨ ਹੋ ਗਿਆ, ਹੁਣ ਉਸ ਬਾਣੀ ਨੇ ਉਸ ਰੱਬ ਦੇ ਸਿਮਰਨ ਨੇ ਇਨਸਾਨ ਦੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ, ਮੈਂ ਮੇਰੀ ਦੀ ਅੱਗ ਬਲ ਰਹੀ ਹੈ, ਵਿਕਾਰਾਂ ਰੂਪੀ ਅੱਗ ਬਲ ਰਹੀ ਹੈ ਜਿਹਦੇ ਨਾਲ ਇਹ ਗ੍ਰਸਤ ਹੋ ਰਿਹਾ ਹੈ, ਉਹ ਅੱਗ ਠੰਡੀ ਹੋ ਜਾਂਦੀ ਹੈ। ਰਖੰਦੜੋ ਪ੍ਰਵਿਆਪ ਅਤੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਰਾਖਾ ਰੱਬ ਆਪ ਹੋ ਜਾਂਦਾ ਹੈ ਜਿਹੜੇ ਹਿਰਦੇ ਉਸ ਮਾਲਕ ਨੂੰ ਯਾਦ ਕਰਦੇ ਨੇ। ਜਿਹਨੇ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾ। ਅਗਲੀਆਂ ਪੰਕਤੀਆਂ 'ਚ ਪਾਤਸ਼ਾਹ ਪ੍ਰਮਾਣ ਕਰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਕਿ ਹੇ ਇਨਸਾਨ, ਜਿਹਨੇ ਸਾਰੀ ਸ੍ਰਿਸ਼ਟੀ ਰਚੀ ਹੈ, ਬਣਾਈ ਹੈ, ਸਾਰਿਆਂ ਜੀਵਨ ਰਿਜ਼ਕ ਦੇ ਰਿਹਾ ਹੈ, ਪਾਲ ਰਿਹਾ ਹੈ, ਉਸ ਮਾਲਕ ਨੂੰ ਯਾਦ ਕਰਿਆ ਕਰ।

ਪਾਤਸ਼ਾਹ ਕਹਿੰਦੇ ਨੇ ਜਿਹਦੇ ਉੱਤੇ ਮਾਲਕ ਦਇਆਵਾਨ ਹੋ ਜਾਂਦੇ ਨੇ, ਮਾਇਆ ਦਾ ਮੋਹ ਉਹਦੇ ਨੇੜੇ ਨਹੀਂ ਆਉਂਦਾ, ਭਾਵ ਉਹਦੇ ਮਨ ਦੇ ਵਿੱਚ ਉਹ ਵਿਚਾਰ ਨਹੀਂ ਆਉਂਦੇ ਜਿਨ੍ਹਾਂ ਵਿਚਾਰਾਂ ਕਰਕੇ ਸੁਰਤ ਨਿਰੰਕਾਰ ਨਾਲੋਂ ਟੁੱਟ ਜਾਵੇ। ਕੋਟ ਅਗਾਂ ਗਏ ਨਾਸ ਹਰ ਇੱਕ ਧਿਆਇਆ, ਕਰੋੜਾਂ ਪਾਪ ਕੀਤੇ ਹੋਏ ਪਾਪ ਉਹਨਾਂ ਦੇ ਨਾਸ ਹੋ ਜਾਂਦੇ ਹਨ। ਕਦੋਂ? ਜਦੋਂ ਇੱਕ ਪਰਮਾਤਮਾ ਨੂੰ ਯਾਦ ਕੀਤਾ, ਜਦੋਂ ਉਸ ਮਾਲਕ ਦੀ ਬਾਣੀ ਦਾ ਸਿਮਰਨ ਕੀਤਾ।

ਹੁਣ ਅਗਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਕਿ ਜਿਹੜੇ ਹਿਰਦੇ ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਨੇ, ਉਹਨਾਂ ਦੇ ਚਰਨ ਧੂੜ ਵਿੱਚ ਨਹਾਤਿਆਂ ਸਰੀਰ ਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ। ਬੰਦਗੀ ਕਰਨ ਵਾਲਿਆਂ ਦੀ ਵਡਿਆਈ ਕਰ ਰਹੇ ਨੇ ਗੁਰੂ ਅਰਜਨ ਦੇਵ ਮਹਾਰਾਜ।

ਕਹਿੰਦੇ ਨੇ ਜਦੋਂ ਹਿਰਦਾ ਸਾਧ ਸੰਗਤ ਵਿੱਚ ਆਉਣਾ ਸ਼ੁਰੂ ਕਰ ਦਿੰਦਾ ਹੈ, ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦਾ ਹੈ, ਸਿਮਰਨ ਕਰਨਾ ਸ਼ੁਰੂ ਕਰ ਦਿੰਦਾ ਹੈ,

ਤਨ ਨੂੰ ਵੀ ਸੰਦੋਖ ਦੀ ਦਾਤ ਦੇ ਦਿੰਦੇ। ਮਨ ਦੇ ਵਿੱਚ ਸਬਰ ਸ਼ੁਕਰ ਵਾਲੇ ਖਿਆਲ ਆਉਂਦੇ ਨੇ, ਜਿੱਦਾਂ ਕਹਿੰਦੇ ਨੇ ਨਾ ਮਨ ਸੰਤੋਖੀ ਹੋ ਗਿਆ ਵੀ ਸਬਰ ਵਾਲਾ ਹੋ ਗਿਆ।

ਪਾਤਸ਼ਾਹ ਕਹਿੰਦੇ ਨੇ ਉਹਨਾਂ ਹਿਰਦਿਆਂ ਦੀ ਵੀ ਜਿਹੜੇ ਸੰਗਤ ਕਰ ਲੈਂਦੇ ਨੇ ਨਾ, ਕੁੱਲ ਸਵਾਇਆ, ਉਹ ਆਪ ਤਾਂ ਤਰ ਜਾਂਦੇ ਨੇ, ਉਹਨਾਂ ਦੀਆਂ ਕੁੱਲਾਂ ਵੀ ਤਰ ਜਾਂਦੀਆਂ। ਬਾਣੀ ਵਿੱਚ ਲਿਖਿਆ ਨਾ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਆਪ ਤਰੈ ਸਗਲੇ ਕੁੱਲ ਤਾਰੈ, ਹਰ ਦਰ ਗਏ ਪਤ ਸਿਉਂ ਜਾਏ। ਅਤੇ ਜਿਨ੍ਹਾਂ ਨੇ ਨਾਮ ਜਪਿਆ ਉਹ ਆਪ ਵੀ ਤਰ ਗਏ, ਅਤੇ ਉਹਨਾਂ ਦੀ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹ ਵੀ ਤਰ ਗਏ, ਉਹਨਾਂ ਦੀਆਂ ਕੁੱਲਾਂ ਵੀ ਤਰ ਗਈਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਲਿਖਿਆ ਹੈ, ਭਗਤ ਪ੍ਰਹਿਲਾਦ ਜੀ ਦੀਆਂ 21 ਕੁੱਲਾਂ ਤਰ ਗਈਆਂ, ਸਾਧ ਸੰਗਤ ਆਖੋ ਸਤਨਾਮ। ਅਤੇ ਭਗਤ ਕਬੀਰ ਜੀ ਨੇ ਪੁੱਛਿਆ ਸੀ ਭਗਤ ਕਬੀਰ ਜੀ ਨੂੰ ਕਿ ਭਗਤ ਜੀ ਨਾਮ ਕਿਵੇਂ ਜਪਣਾ ਹੈ, ਬੰਦਗੀ ਕਿਵੇਂ ਕਰਨੀ ਹੈ, ਅਤੇ ਉਦਾਹਰਣ ਕਿਹਦੀ ਦਿੱਤੀ? ਧਰੂ ਭਗਤ ਜੀ ਦੀ ਉਦਾਹਰਣ ਦਿੱਤੀ, ਭਗਤ ਪ੍ਰਹਿਲਾਦ ਜੀ ਦੀ ਉਦਾਹਰਣ ਦਿੱਤੀ। ਅਤੇ ਕੀ ਆਖਿਆ? ਆਓ ਇੱਕ ਵਾਰ ਦੱਸ ਬੋਲੇਗਾ, ਉਸ ਤੋਂ ਉਪਰੰਤ ਸਾਰਿਆਂ ਨੇ ਬੋਲਣਾ ਹੈ।

ਭਗਤ ਕਬੀਰ ਜੀ ਕਹਿੰਦੇ ਨੇ ਜੇ ਮੈਂ ਧਰੂ ਭਗਤ ਜੀ ਨੇ ਭਗਤੀ ਕੀਤੀ, ਉਸ ਪਰਮਾਤਮਾ ਦਾ ਨਾਮ ਜਪਿਆ, ਤੇ ਭਗਤ ਪ੍ਰਹਿਲਾਦ ਜੀ ਨੇ ਉਸ ਪਰਮਾਤਮਾ ਦਾ ਨਾਮ ਜਪਿਆ, ਤੇ ਭਗਤ ਪ੍ਰਹਿਲਾਦ ਜੀ ਦੀਆਂ 21 ਕੁੱਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਲਿਖਿਆ, 21 ਕੁੱਲਾਂ ਤਰ ਗਈਆਂ, ਆਪ ਤਾਂ ਤਰੇ 21 ਕੁੱਲਾਂ ਤਰ ਗਏ। ਇਹ ਹੈ ਉਸ ਪਰਮਾਤਮਾ ਦੇ ਨਾਮ ਦੀ ਵਡਿਆਈ। ਪਾਤਸ਼ਾਹ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ ਜੀ। ਇਹ ਸੀ ਅੱਜ ਦੇ ਹੁਕਮਨਾਮ ਹੈ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਦਇਆ ਕਰਨੰ ਦੁੱਖ ਹਰਨੰ ਉਚਰਨੰ ਨਾਮ ਕੀਰਤਨ, ਦਿਆਲ ਪੁਰਖ ਭਗਵਾਨੈ ਨਾਨਕ ਲਿਪਤ ਨ ਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਕੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੱਚੀ ਤੇਰੀ ਸਿਫਤ ਸੱਚੀ ਸਲਾਹਾ, ਸੱਚੀ ਤੇਰੀ ਕੁਦਰਤ ਸੱਚੇ ਪਾਤ ਸਾਹਾ, ਨਾਨਕ ਸੱਚ ਧਿਆਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕਾਚ ਮਹੱਲਾ ਪਹਿਲਾ।
1: ਵੱਡੀ ਵੱਡੀ ਜੈ ਵੱਡਾ ਨਾਮ, ਵੱਡੀ ਵੱਡੀ ਜੈ ਸੱਚ ਨਾਮ, ਵੱਡੀ ਵੱਡੀ ਜਾਣੇ ਤਿਲ ਸਾਹ, ਵੱਡੀ ਵੱਡੀ ਜਾਣੇ ਰਾਓ, ਵੱਡੀ ਵੱਡੀ ਬੁੱਝ ਸੁਭਾਅ, ਵੱਡੀ ਵੱਡੀ ਜੈ ਪੁੱਛਣਾ ਦਾਸ, ਵੱਡੀ ਵੱਡੀ ਜਾ ਪਿਆ ਆਪ, ਨਾਨਕ ਕਰਨ ਕਿਸਨੇ ਜਾਇ ਕੀਤਾ ਕਰਨਾ।

0: ਵਿਸਮਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਹਤ ਵਿਸਮਾਦ ਸਲਾਹਾ ਵਿਸਮਾਦ ਦੂਜੜ ਵਿਸਮਾਦ ਰਹਾ ਵਿਸਮਾਦ ਨੇੜੈ ਵਿਸਮਾਦ ਦੂਰ ਵਿਸਮਾਦ ਦੇਖਿਆ ਹਾਜ਼ਰਾ ਹਜ਼ੂਰ ਵੇਖ ਵਡਾਣ ਰਹਿਆ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀ।

ਆਦਰ ਕਰੇ ਜੇ ਆਪਣੀ ਤਨ ਤੇਰੇ ਸਤਿਗੁਰ ਪਾਇਆ ਇਹੋ ਜੀ ਬਹੁਤ ਤਿਜਨ ਭ੍ਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀਵੜ ਦਾਤਾ ਕੋ ਨਹੀਂ ਸਭ ਸੁਣੇ ਹੋ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚ ਹੂੰ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ ਗੁਰਮੁਖ

ਕਰਤਾਰ ਜੋਗੀ ਸੁਣ ਧਿਆਵਨ ਜੇਤਿਆ ਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆ ਮਨ ਸੰਤੋਖ ਉਪਜੈ ਦੇਣੈ ਕਹਿ ਵਿਚਾਰ ਦੇ ਮੰਗੈ ਸਹਿਸਾ ਗੁਣਾ ਸੋਭ ਕਰੇ ਸੰਸਾਰ।

ਪ੍ਰਾਪਤੀ ਸੋ ਜਗ ਨਾਨਕਾ ਸੱਚਾ ਵੇਖੇ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ। ਅੱਗੇ ਜਾਤ ਨ ਜੋਰ ਹੈ ਅੱਗੇ ਜੀਓ ਨਵੇ ਜਿਨ ਕੀ ਲੇਖੈ ਪਤ ਪਵੈ ਚੰਗੇ ਸੇ ਕੇ ਪੌੜੀ ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ। ਇਹਨਾਂ ਜਨਤਾ ਕਹਿ ਵਸ ਕਿਛੁ ਨਹੀਂ ਤੁਧ ਵੇਖੀ ਜਗਤ ਉਪਾਇਆ ਇੱਕ ਨਾ ਨਉ ਤੋਂ ਮੇਲ ਲਹੈ ਇੱਕ ਆਪੋ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜ।

0: ਜੋ ਹੰਤਾ ਮਿਰਗਾ ਹੈ ਸੀਸ ਨਵਾਇਆ ਕਿਆ ਥੀਐ ਜਾਂ ਰਿਦੇ ਕਸੁਦੇ ਜਾਹੇ ਮਹੱਲਾ ਪਹਿਲਾ
1: ਪੜ ਪੁਸਤਕ ਸੁੰਦਿਆ ਬਾਦਮ।

ਜਤਗੰਡੀ ਸਤਵਟ ਇਹੋ ਜਨੇਉ ਜੀ ਕਾ ਹੈ ਤਾਂ ਪਾਂਡੇ ਘੱਤ ਨਾ ਤੁੱਟੈ ਨਾ ਮਲ ਲੱਗੈ ਨਾ ਇਹੋ ਜਲੈ ਨ ਜਾਏ ਧਨ ਸੁਮਾਨ ਸਮਾਨਕਾ ਜੋ ਗਲ ਚੱਲੇ ਪਾਏ ਚੌਕੜ ਮੁੱਲ ਅਣਾਇਆ ਬਹਿ ਚੌਕੈ ਪਾਇਆ ਸਿੱਖਾਂ ਕੰਨ ਚੜ੍ਹਾਈਆਂ ਗੁਰ

ਤੁਰੇ ਪਲਾਣੇ ਪੌਣ ਵੇਗ ਹਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਸਾਰਿਆ ਚੀਜ਼ ਕਰਨ ਮਨ ਭਾਮਦੇ ਹਰ ਬੂਝਣ ਨਾਹੀਂ ਹਾਰਿਆ ਕਾਰ ਫੁਰਮਾਇਸ਼ ਖਾਇਆ ਵੇਖ ਮਹਿਲਤ ਮਰਨ ਸਾਰਿਆ।

ਜੇਕਰ ਸੁਦਕ ਮੰਨੀਐ ਸਭ ਤੈ ਸੁਦਕ ਹੋਏ, ਗੋਹੈ ਤੈ ਲੱਕੜੀ ਅੰਦਰ ਕੀੜਾ ਹੋਏ। ਜਿਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ।

ਨਾਨਕ ਜਿੰਨੀ ਗੁਰਮੁਖ ਬੁਝਿਆ ਤਿੰਨਾ ਸੂਤਕ ਨਾਹੇ ਪੌੜੀ। ਸਤਿਗੁਰ ਵੱਡਾ ਘਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨਦਰੀ ਆਈਆਂ, ਜਾਂ ਦਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਾ

ਸਲੋਕ ਕੋਥੀ ਜਾਈ ਸੱਟਿਆ ਕਿਸ ਇਹੋ ਲੱਗਾ ਦੁੱਖ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸਿਉਤਨ ਗੱਡਿਆ ਥੁੱਕਾ ਪਈਆਂ ਤਿੱਤ

ਕੋ ਆਖੇ ਆਪਣਾ, ਜਿਸ ਨਾਹੀਂ ਸੋਚਣ ਕੱਢੀਐ, ਕੀਤਾ ਆਪੋ ਆਪਣਾ ਆਪ ਹੀ ਲੇਖਾ ਸੰਢੀਐ, ਜਾ ਰਹਿਣਾ ਨਾਹੀਂ ਐਤ ਜਗਤ ਅਕਾਇਤ ਗਰਭ ਹੰਢੀਐ, ਮੰਦਾ ਕਿਸ਼ਨਾ ਆਖੀਐ, ਪੜ ਅੱਖਰ ਇਹੋ ਬੁੱਝੀਐ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸ ਵਿਮ ਪ੍ਰਥਮ ਭਗਵ

ਕਰਨੀ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਜੀ। ਕਿਰਪਾ ਕਰੋ ਸਤਿਗੁਰ ਜੀਓ, ਪਾਵਨ ਪਵਿੱਤਰ ਮੁੱਖ ਵਾਗ ਬਖਸ਼ਿਸ਼।

0: ਜੀੜਾ ਅਗਨ ਬਰਾਬਰ ਤੱਪੈ ਭੀਤਰ ਵਗੈ ਕਾਤੀ।
1: ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ।
0: ਸੋ ਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ।

ਸਤਿਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਸੁਭਾਗ ਜੋੜੀ ਔਰ ਦੋਵੇਂ ਹੀ ਪਰਿਵਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹਨ। ਆਨੰਦ ਕਾਰਜ ਦੀ ਜੋ ਮਰਿਆਦਾ ਹੈ ਉਹ ਆਰੰਭ ਹੋਣੀ ਹੈ। ਆਓ ਸਭ ਤੋਂ ਪਹਿਲਾਂ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਦੇ ਵਿੱਚ ਸੁਭਾਗ ਜੋੜੀ ਔਰ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ। ਬਾਕੀ ਸਾਰੀ ਸੰਗਤ ਨੇ ਇਸੇ ਤਰ੍ਹਾਂ ਬੈਠੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੁਭਾਗ ਜੋੜੀ ਨੂੰ ਬੇਨਤੀ ਹੈ ਜੀ, ਕਿਰਪਾ ਕਰਕੇ ਆਪਣੀ ਜਗ੍ਹਾ 'ਤੇ ਖੜ੍ਹੇ ਹੋ ਜਾਣ, ਅਤੇ ਇਹਨਾਂ ਦੇ ਮਾਤਾ ਪਿਤਾ ਵੀ ਆਪਣੀ ਜਗ੍ਹਾ 'ਤੇ ਖੜ੍ਹੇ ਹੋ ਜਾਣ, ਬਾਕੀ ਸੰਗਤ ਇਸੇ ਤਰੀਕੇ ਨਾਲ ਸਜੀ ਰਹੇ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ। ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਪਾਵਨ ਅਤੇ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਆਨੰਦ ਕਾਰਜ ਦੀ ਜੋ ਮਰਿਆਦਾ ਹੈ ਉਹ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕੀਤੀ ਹੈ। ਆਓ ਸਭ ਤੋਂ ਪਹਿਲਾਂ ਪੱਲੇ ਦੀ ਰਸਮ ਅਦਾ ਹੋਏਗੀ। ਲੜਕੀ ਦੇ ਪਿਤਾ ਜੀ ਨੂੰ ਬੇਨਤੀ ਹੈ ਕਿ ਕਾਕਾ ਜੀ ਦਾ ਪੱਲਾ ਲੜਕੀ ਨੂੰ ਫੜਾਇਆ ਜਾਵੇ ਔਰ ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਹੁਣ ਚਾਰ ਲਾਵਾਂ ਦੇ ਜਾਪ ਹੋਣਗੇ ਔਰ ਚਾਰ ਹੀ ਪਰਿਕਰਮਾ ਹੋਣਗੀਆਂ। ਸਾਧ ਸੰਗਤ ਨੂੰ ਬੇਨਤੀ ਹੈ ਕਿ ਸਾਰਿਆਂ ਦੇ ਪਾਸ ਮੋਬਾਈਲ ਹਨ, ਜਿਸ ਵਕਤ ਬੱਚਿਆਂ ਨੇ ਪਰਿਕਰਮਾ ਕਰਨੀ ਹੈ, ਕਿਸੇ ਨੇ ਵੀ ਬੱਚਿਆਂ ਦੀ ਫੋਟੋ ਖਿੱਚਣ ਦੀ ਕਿਰਪਾਲਤਾ ਨੇ ਕਰਨੀ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਦਾ ਖਾਸ ਖਿਆਲ ਰੱਖਣਾ ਹੈ। ਔਰ ਸੁਭਾਗ ਜੋੜੀ ਨੂੰ ਬੇਨਤੀ ਹੈ, ਜਿਸ ਵਕਤ ਪਹਿਲੀ ਲਾਮ ਦਾ ਜਾਪ ਸਮਾਪਤ ਹੋ ਜਾਵੇ, ਆਪ ਜੀ ਨੇ ਦੋਨਾਂ ਨੇ ਬੜੇ ਪਿਆਰ ਨਾਲ ਉੱਠਣਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਨੀ ਹੈ, ਇਸ ਪਾਸੇ ਨੂੰ ਪਰਿਕਰਮਾ ਸ਼ੁਰੂ ਕਰਨੀ ਹੈ। ਪਰਿਕਰਮਾ ਕਰਦੇ ਸਮੇਂ ਕਾਕਾ ਜੀ ਅੱਗੇ ਅੱਗੇ ਹੋਣਗੇ ਔਰ ਬੀਬਾ ਜੀ ਉਹਨਾਂ ਦਾ ਪੱਲਾ ਪਕੜ ਕੇ ਉਹਨਾਂ ਦੇ ਮਗਰ ਮਗਰ ਹੋਣਗੇ। ਪਰਿਕਰਮਾ ਕਰਦੇ ਸਮੇਂ ਬਿਲਕੁਲ ਵੀ ਉੱਠਣ ਸਮੇਂ ਬੈਠਣ ਸਮੇਂ ਬਿਲਕੁਲ ਵੀ ਕਾਹਲੀ ਨਹੀਂ ਕਰਨੀ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਦਾ ਖਾਸ ਖਿਆਲ ਰੱਖਣਾ ਹੈ। ਔਰ ਪਰਿਕਰਮਾ ਕਰਕੇ ਕਾਕਾ ਜੀ ਆਪਣੀ ਜਗ੍ਹਾ 'ਤੇ ਆ ਕੇ ਖਲੋ ਜਾਣਗੇ ਔਰ ਬੀਬਾ ਜੀ ਉਹਨਾਂ ਦੇ ਪਿਛਲੇ ਪਾਸੇ 'ਤੇ ਆ ਕੇ ਫਿਰ ਦੋਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਫਿਰ ਬੈਠ ਜਾਣਾ ਹੈ, ਫਿਰ ਦੂਸਰੀ ਲਾਮ ਦਾ ਜਾਪ ਸਰਵਣ ਕਰਨਾ, ਇਸੇ ਤਰ੍ਹਾਂ ਤੀਸਰੀ ਔਰ ਚੌਥੀ। ਆਓ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਉਚਾਰਨ ਕੀਤੀਆਂ ਹੋਈਆਂ ਲਾਵਾਂ ਦਾ ਜਾਪ ਸਰਵਣ ਕਰੀਏ ਜੀ। ਸਤਨਾਮ

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਬ੍ਰਿਤ

ਔਰ ਭਾਈ ਜਸਵਿੰਦਰ ਸਿੰਘ ਸਿਕੰਦ ਔਰ ਬੀਬੀ ਸੋਨੀਆ ਕੌਰ ਸਿਕੰਦ, ਜਿਨ੍ਹਾਂ ਦੇ ਸਪੁੱਤਰ ਕਾਕਾ ਰੰਜਨ ਸਿੰਘ ਸਿਕੰਦ ਦੇ ਸ਼ੁਭ ਆਨੰਦ ਕਾਰਜ, ਸੇਵਕ ਪਰਿਵਾਰ, ਭਾਈ ਦੇਵੇਦੀਪ ਸਿੰਘ ਵੱਲ ਔਰ ਬੀਬੀ ਰਜਨੀ ਵੱਲ, ਜਿਨ੍ਹਾਂ ਦੀ ਬੇਟੀ ਸਬੀਨਾ ਅਰਮਾਨ ਵੱਲ, ਰੰਜਨ ਸਿੰਘ ਸਿਕੰਦ ਔਰ ਸਬੀਨਾ ਅਰਵਾਨ ਵੱਲ ਦੇ ਸ਼ੁਭ ਆਨੰਦ ਕਾਰਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ

ਜੀਵਨ ਖੁਸ਼ੀਆਂ ਭਰਿਆ ਬਖਸ਼ਿਸ਼ ਕਰਨਾ। ਦੋਵਾਂ ਹੀ ਪਰਿਵਾਰਾਂ ਵੱਲੋਂ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟਾ ਕਰਦੇ ਹਨ। ਆਪ ਜੀ ਅੰਗੀਕਾਰ ਕਰਨੇ, ਸੇਵਕਾਂ ਦੇ ਦੇਸਾਂ ਪ੍ਰਦੇਸਾਂ ਵਿੱਚ ਪੜਦੇ ਕੱਜਣੇ।

ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰ ਜੀ ਦੀ ਬਖਸ਼ੇ ਫਤਿਹ ਦੀ ਸਾਂਝ ਪਾਓ ਸਾਰੇ ਮਾਈ ਭਾਈ ਇੱਕੋ ਵਾਰ ਆਖਣ 'ਤੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਦੇ ਮਹਾਂਵਾਕਾਂ ਅਨੁਸਾਰ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਦੋ ਗੁਰਮੁਖ ਪਰਿਵਾਰ ਜਿਨ੍ਹਾਂ ਦੇ ਵਿੱਚ ਸਕੰਦ ਪਰਿਵਾਰ ਆਨੰਦ ਪਰਿਵਾਰ ਔਰ ਬਲ ਪਰਿਵਾਰ ਇਹ ਤਿੰਨੋਂ ਪਰਿਵਾਰ ਗੁਰੂ ਪਿਆਰਿਓ ਜਦੋਂ ਇਹ ਗੁਰੂ ਘਰ 'ਤੇ ਇੱਥੇ ਕੁਛ ਵੀ ਨਾ ਸੀ ਉਦੋਂ ਇਹ ਗੁਰੂ ਘਰ ਬਣਾਉਣ ਵਾਲੇ ਗੁਰਮੁਖ ਪਰਿਵਾਰ ਹੈ ਇੰਨੇ ਪੁਰਾਣੇ ਪਰਿਵਾਰ ਹੈ ਇਹਨਾਂ ਦੀ ਅਸਲੀ ਇਹ ਜਿਹੜੀ ਗੁਰਮੁਖ ਪਰਿਵਾਰਾਂ ਦੀ ਦੇਣ ਹੈ ਇਹ ਗੁਰੂ ਘਰ ਫਾਊਂਡਰ ਮੈਂਬਰਾਂ ਦੇ ਵਿੱਚੋਂ ਇਹ ਗੁਰਮੁਖ ਪਰਿਵਾਰ ਹਨ ਭਾਈ ਹਰਪ੍ਰੀਤ ਸਿੰਘ ਜੀ ਸੰਧੂ ਹੁਣੀ ਬੈਠੇ ਹੈ

ਜਿਹੜਾ ਸੰਪੰਨ ਕਰਾਇਆ ਹੈ। ਸਤਿਗੁਰੂ ਜੀ ਇਸ ਭਾਗ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਹਨਾਂ ਨੂੰ ਲੰਮੀ ਉਮਰ ਔਰ ਗੁਰੂ ਘਰ ਦੀਆਂ ਗੁਰੂ ਪੰਥ ਦੀਆਂ ਸੇਵਾਵਾਂ ਜਿਵੇਂ ਇਹਨਾਂ ਦੇ ਵੱਡਿਆਂ ਵਡੇਰਿਆਂ ਨੇ ਕੀਤੀਆਂ ਹੈ ਉਸੇ ਤਰ੍ਹਾਂ ਕਰਨ ਦਾ ਬਲ ਉੱਦਮ ਅਤੇ ਉਤਸ਼ਾਹ ਬਖਸ਼ਣ, ਇਸੇ ਤਰ੍ਹਾਂ ਹੀ ਆਪਣੇ ਦਾਦਿਆਂ ਪੜਦਾਦਿਆਂ ਦਾ, ਕਿਉਂਕਿ ਸਿਆਣਿਆਂ ਦਾ ਜਿਹੜਾ ਬਚਨ ਹੈ ਕਹਿੰਦੇ ਭੁੱਲ ਜਾਂਦੇ ਕਾਰਨਾਮੇ ਜਿਹੜੇ ਪਿਓ ਦਾਦਿਆਂ ਦੇ, ਪੌਣ ਫਟਕਾਰਾਂ ਲੋਕ ਉਹਨਾਂ ਦੀ ਔਲਾਦ ਨੂੰ ਜਿਹੜੇ ਆਪਣੇ ਵੱਡੇ ਪੁਰਖਿਆਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਭੁੱਲ ਜਾਂਦੇ ਆ, ਉਹਨਾਂ ਦੇ ਫਿਰ ਜਿਹੜੀਆਂ ਗਾਹਾਂ ਬੱਚਿਆਂ ਨੂੰ ਫਟਕਾਰਾਂ ਪੈਂਦੀਆਂ। ਪਰ ਇਹ ਬੱਚਿਆਂ ਵੱਲ ਦੇਖ ਕੇ ਜਿਹੜਾ ਹੈ ਬਹੁਤ ਦਿਲ ਖੁਸ਼ ਹੋਇਆ। ਸਤਿਗੁਰੂ ਜੀ ਦੀ ਪਾਰ ਬਖਸ਼ਿਸ਼ ਹੈ, ਰਹਿਮਤ ਹੈ, ਦੋਨੋਂ ਗੁਰਮੁਖ ਬੱਚੇ ਹਨ। ਸਤਿਗੁਰੂ ਜੀ ਇਸੇ ਤਰ੍ਹਾਂ ਇਹਨਾਂ ਨੂੰ ਗੁਰਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਜਿਹੜਾ ਹੈ ਉਹ ਕਿਰਤਾਰਥ ਕਰਨ। ਇੱਕ ਵਾਰ ਫਿਰ ਤੋਂ ਜਿਹੜੇ ਸਮੁੱਚੇ ਪਰਿਵਾਰ, ਮਹਿੰਦਰ ਸਿੰਘ ਜੀ ਸਿਕੰਦ, ਬੀਬੀ ਜੋਗਿੰਦਰ ਕੌਰ ਜੀ ਸਿਕੰਦ, ਭਾਈ ਜਗਜੀਤ ਸਿੰਘ ਜੀ ਆਨੰਦ, ਬੀਬੀ ਮਨਮੋਹਨ ਕੌਰ ਆਨੰਦ, ਤਿੰਨਾਂ ਦੇ ਜਿਹੜੇ ਇਹ ਗ੍ਰੈਂਡ ਸਨ, ਕਾਕਾ ਰਾਜਨ ਸਿੰਘ ਜੀ ਜੋ ਭਾਈ ਜਸਮਿੰਦਰ ਸਿੰਘ ਜੀ ਸਿਕੰਦ ਦੇ ਔਰ ਬੀਬੀ ਸੋਨੀਆ ਸਿਕੰਦ ਦੇ ਜਿਹੜੇ ਬੇਟੇ ਹਨ, ਇਹਨਾਂ ਦਾ ਜਿਹੜਾ ਆਨੰਦ ਵਿਵਾਹ ਭਾਈ ਦਿਵਯਦੀਪ ਸਿੰਘ ਜੀ ਬਲ, ਬੀਬੀ ਰਜਨੀ ਬਲ ਦੀ ਪੁੱਤਰੀ ਸਵੀਨਾ ਦੇ ਨਾਲ ਜਿਹੜਾ ਸਤਿਗੁਰੂ ਜੀ ਨੇ ਸੰਪੰਨ ਕਰਾਇਆ ਹੈ। ਗੁਰੂ ਪਿਆਰਿਓ, ਚਾਰ ਲਾਮਾਂ ਦਾ ਪਾਠ ਹੁਣੇ ਆਪਾਂ ਸੁਣਿਆ ਹੈ, ਇੱਕ ਇੱਕ ਲਾਮ ਦਾ ਜਿਹੜਾ ਪਾਠ ਜਿਹੜਾ ਹੋਇਆ ਹੈ ਔਰ ਉਹਦਾ ਮਤਲਬ ਇਹ ਹੁੰਦਾ ਕਿ ਇੱਕ ਪਾਠ, ਇੱਕ ਜਿਹੜਾ ਪਾਠ ਲਾਮ ਦਾ ਹੋਇਆ ਉਹ ਤੋਂ ਬਾਅਦ ਜਿਹੜੀ ਹੈ ਪਰਿਕਰਮਾ ਹੋਈ ਹੈ, ਉਹਦਾ ਮਤਲਬ ਇਹ ਹੈ ਕਿ ਆਹ ਜਿਹੜਾ ਬਚਨ ਸਤਿਗੁਰੂ ਜੀ ਤੋਂ ਪਹਿਲਾਂ ਕੀਤਾ ਹੈ ਉਹ ਤੋਂ ਅਸੀਂ ਦੋਵੇਂ ਜਿਹੜੇ ਇਹ ਜੀ ਹਾਂ ਉਹ ਬਲਿਹਾਰੇ ਜਾਂਦੇ ਹਾਂ। ਜ਼ਰੂਰ ਬੱਚਿਆਂ ਨੂੰ ਬੇਨਤੀ ਹੈ ਕਿ ਜਿਹੜੇ ਲਾਵਾਂ ਦਾ ਪਾਠ ਹੈ ਜ਼ਰੂਰ ਪੜ੍ਹਨਾ ਔਰ ਸਮਝਣਾ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਔਰ ਬੱਚੇ ਵੈਸੇ ਪੜ੍ਹੇ ਲਿਖੇ ਹਨ ਪਰ ਫਿਰ ਵੀ ਇਹ ਸਾਡਾ ਫਰਜ਼ ਹੈ ਇੱਥੋਂ ਕਹਿਣ ਦਾ ਕਿ ਜਿੱਥੇ ਬੱਚੀ ਨੇ ਸਾਰੇ ਸਹੁਰਾ ਪਰਿਵਾਰ ਦੀ ਜਿਹੜੀ ਹੈ ਉਹ ਪੂਰੀ ਰਿਸਪੈਕਟ ਕਰਨੀ ਹੈ, ਉੱਥੇ ਬੱਚੇ ਦਾ ਵੀ ਇਹ ਫਰਜ਼ ਬਣਦਾ ਹੈ ਕਿ ਬੱਚੀ ਦੇ ਮਾਤਾ ਪਿਤਾ ਦੀ ਪੂਰੀ ਜਿਹੜੀ ਉਹ ਰਿਸਪੈਕਟ ਕਰੇ। ਗੁਰੂ ਪਿਆਰਿਓ, ਇੱਕ ਵਾਰੀ ਮੂੰਹ ਦੇ ਵਿੱਚੋਂ ਨਿਕਲੇ ਹੋਏ ਬਚਨ ਜਿਹੜੇ ਉਹ ਵਾਪਸ ਨਹੀਂ ਪੈਂਦੇ ਹੈ, ਜਿਹੜਾ ਸਤਿਕਾਰ ਹੈ ਅਦਬ ਹੈ ਉਹ ਬਣਿਆ ਰਹੇ ਅਤੇ ਉਹ ਚੰਗਾ ਹੈ। ਔਰ ਆਪ ਜੀ ਨੂੰ ਬੇਨਤੀ ਹੈ, ਭਾਈ ਸਤਿਗੁਰੂ ਜੀ ਦੇ ਕੀਤੇ ਹੋਏ ਬਚਨ ਵੀ ਹੈ, ਕਹਿੰਦੇ ਧਨ ਪਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ। ਕਹਿੰਦੇ ਦੋਹਾਂ ਸਰੀਰਾਂ ਦੇ ਵਿੱਚੋਂ ਇੱਕ ਥਾਟ ਜਿਹੜਾ ਹੈ, ਇੱਕ ਜੋਤ ਜਿਵੇਂ ਦੋ ਦੀਵਿਆਂ ਦੇ ਵਿੱਚੋਂ ਇੱਕ ਜੋਤ ਜਗ ਕੇ ਨਿਕਲਦੀ ਹੋਵੇ, ਇਹੋ ਜਿਹਾ ਵਿਚਾਰ ਆਪਾਂ ਰੱਖਣੇ ਹੈ। ਔਰ ਸਤਿਗੁਰੂ ਜੀ ਦੀਆਂ ਚਾਰ ਲਾਵਾਂ ਜਿਹੜੀਆਂ ਮਹਾਰਾਜ ਜੀ ਨੇ ਕਿਹਾ ਹੈ ਕਿ ਭਾਈ ਜਦੋਂ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਹੋਵੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਅਰਦਾਸ ਜੋਧਰੀ ਜਿਹੜੀ ਹੈ ਉਹ ਕਰਨੀ ਹੈ। ਜਦੋਂ ਸਤਿਗੁਰੂ ਜੀ ਖੁਸ਼ੀਆਂ ਦਾ ਸਮਾਂ ਦੇਵੇ ਉਦੋਂ ਸਤਿਗੁਰੂ ਜੀ ਤੋਂ ਬਲਿਹਾਰੇ ਜਾ ਕੇ ਮਹਾਰਾਜ ਜੀ ਦਾ ਸ਼ੁਕਰਾਨਾ ਆ ਕੇ ਕਰਨਾ ਹੈ। ਜਿਵੇਂ ਭੈਣ ਜੀ ਸੋਨੀਆ ਸਿਕੰਦ ਹਮੇਸ਼ਾ ਹੀ ਸਤਿਗੁਰੂ ਜੀ ਦੇ ਚਰਨਾਂ 'ਤੇ ਆ ਕੇ ਜਿਹੜੀ ਅਰਦਾਸ ਬੇਨਤੀ ਹਮੇਸ਼ਾ ਹੀ ਕਰਦੇ ਆ, ਇਸੇ ਤਰ੍ਹਾਂ ਹੀ ਔਰ ਗੁਰਮੁਖ ਪਰਿਵਾਰ ਜਿਹੜਾ ਹੈ ਉਹ ਇਹ ਗੁਰਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਇਹਨਾਂ ਨੂੰ ਬਖਸ਼ ਕੇ ਕਿਰਤਾਰਥ ਕਰਨ। ਜਿੰਨੇ ਵੀ ਆਪ ਦੂਰੋਂ ਨੇੜਿਓਂ ਚੱਲ ਕੇ ਆਏ ਹੋ, ਆਪ ਜੀ ਦਾ ਦੋਹਾਂ ਗੁਰਮੁਖ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਖੁਸ਼ੀ ਦੇ ਮੌਕੇ ਆ ਕੇ ਜਿਹੜੀਆਂ ਖੁਸ਼ੀਆਂ ਹੈ ਉਹਦੇ ਵਿੱਚ ਵਾਧਾ ਕੀਤਾ ਹੈ। ਸਤਿਗੁਰੂ ਜੀ ਤੁਹਾਨੂੰ ਵੀ ਸਾਰਿਆਂ ਨੂੰ ਗੁਰਸਿੱਖੀ ਜੀਵਨ ਬਖਸ਼ੇ। ਸਭਨਾਂ ਨੂੰ ਬੇਨਤੀ ਹੈ ਭਾਈ ਲੰਗਰ ਪਾਣੀ ਸਾਰਿਆਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਹੁਣ ਸਿਰਫ 10 ਕੁ ਮਿੰਟ ਵਾਸਤੇ ਭਾਈ ਹਰਪਾਲ ਸਿੰਘ ਪਹਿਲਾਂ ਸਿਰੋਪਾਉ ਦੀ ਜਿਹੜੀ ਦਾਤ ਹੈ ਉਹ ਦਿੱਤੀ ਜਾਏਗੀ। ਮੈਂ ਭਾਈ ਗੁਰਦੀਪ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਬੱਚਿਆਂ ਨੂੰ ਸਿਰੋਪਾਉ ਜਿਹੜੇ ਹੈ ਉਹ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜਿਹੜੇ ਉਹ ਭੇਟ ਕਰਨਗੇ।

ਇੱਕ ਵਾਰ ਫਿਰ ਤੋਂ ਆਪ ਸਮੁੱਚੇ ਗੁਰਮੁਖ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣੇ ਥੋੜ੍ਹੇ ਚਿਰ ਬਾਅਦ ਆਪਾਂ ਜਿਹੜੀ ਹੈ ਬੇਨਤੀ ਕਰਨੀ ਹੈ, ਜਿਹੜੀ ਗੁਰੂ ਘਰ ਦੀ ਨਵੀਂ ਬਣੀ ਹੋਈ ਬਿਲਡਿੰਗ ਜਿਹੜੀ ਬਣ ਰਹੀ ਹੈ ਜਾਂ ਜਿਹੜੇ ਕਾਰਜ ਅਜੇ ਚੱਲ ਰਹੇ ਹਨ ਉਹਦੇ ਬਾਬਤ ਵੀ, ਕਿਉਂਕਿ ਗੁਰੂ ਪਿਆਰੇ ਸ਼੍ਰੋਮਣੀ ਭਗਤ ਬਾਬਾ ਕਬੀਰ ਜੀ ਦਾ ਕੀਤਾ ਹੋਇਆ ਬਚਨ ਹੈ, ਕਹਿੰਦੇ ਕਬੀਰ ਐਸਾ ਬੀਜ ਬੋਏ, ਇੱਦਾਂ ਦਾ ਬੀਜ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਬੀਜ ਕੇ ਜਾਈਏ, ਕਬੀਰ ਐਸਾ ਬੀਜ ਬੋਏ ਬਾਰਾਂ ਮਾਸ ਫਲੰਤ, ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ। ਜਿੱਥੇ ਅਰਦਾਸਾਂ ਬੇਨਤੀਆਂ ਜੋਧੜੀਆਂ ਜਿਹੜੀਆਂ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਪੂਰੀਆਂ ਹੁੰਦੀਆਂ, ਬੁਲੇ ਸੋ ਨਿਹਾਲ ਇੱਕ ਵਾਰ ਫਿਰ ਤੋਂ ਸਤਿਗੁਰੂ

ਜੀ ਦੇ ਚਰਨਾਂ ਵਿੱਚ ਅਰਦਾਸ ਹੈ, ਜੋਧੜੀ ਹੈ। ਭਾਈ ਇਹਨਾਂ ਗੁਰਮੁਖ ਪਰਿਵਾਰਾਂ ਨੂੰ, ਇਹਨਾਂ ਬੱਚਿਆਂ ਨੂੰ ਸਤਿਗੁਰੂ ਜੀ ਗੁਰਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨ। ਆਓ ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵਾਹਿਗੁਰੂ ਜੀ ਦਾ ਸਿਮਰਨ ਜਿਹੜਾ ਕਰਾਉਣਗੇ। ਆਪ ਜੀ ਨੂੰ ਬੇਨਤੀ ਹੈ, ਭਰਾਈ ਜ਼ਰੂਰ ਆਪਣੀ ਕਿਰਤ ਕਮਾਈ ਵਿੱਚੋਂ, ਕਿਉਂਕਿ ਖੁਸ਼ੀ ਦੇ ਸਮੇਂ ਦੇ ਵਿੱਚ ਬਜ਼ੁਰਗ ਇਹ ਕਰਦੇ ਹੁੰਦੇ ਸੀ ਕਿ ਸਾਡਾ ਇਹ ਇਤਿਹਾਸ ਰਿਹਾ ਕਿ ਜਦੋਂ ਬੱਚੇ ਬੱਚੀ ਦਾ ਵਿਆਹ ਕਰਨਾ, ਉਹਨਾਂ ਦੇ ਉੱਤੋਂ ਜਿਹੜੇ ਉਹ ਵਾਰ ਨਹੀਂ ਕਰਦੇ ਹੁੰਦੇ ਸੀ, ਇਹਦਾ ਮਤਲਬ ਇਹ ਹੁੰਦਾ ਸੀ ਕਿ ਮੈਨੂੰ ਇਹ ਬੱਚਿਆਂ ਤੋਂ ਜ਼ਿਆਦਾ ਜਿਹੜਾ ਹੈ ਮਾਇਆ ਜਿਹੜੀ ਹੈ ਉਹਦੀ ਜ਼ਰੂਰਤ ਨਹੀਂ। ਉਹ ਵਾਰ ਵਾਰ ਕੇ ਬੱਚਿਆਂ ਦੇ ਸਿਰਾਂ ਤੋਂ ਸਿੱਟਦੇ ਹੁੰਦੇ ਸੀ ਕਿ ਖੁਸ਼ੀ ਦਾ ਮੌਕਾ ਜਿਹੜਾ ਸਾਨੂੰ ਇਹ ਸਤਿਗੁਰੂ ਜੀ ਤੋਂ ਪ੍ਰਦਾਨ ਕੀਤਾ ਹੈ। ਆਪ ਜੀ ਨੂੰ ਬੇਨਤੀ ਹੈ ਭਾਈ, ਜਿਹੜੀਆਂ ਬਣ ਰਹੀਆਂ ਗੁਰੂ ਘਰ ਦੀਆਂ ਬਿਲਡਿੰਗਾਂ ਉਹਦੇ ਵਿੱਚ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢਦੇ ਹੋਏ ਜ਼ਰੂਰ ਜਿਹੜਾ ਹੈ ਤਿਲ ਫੁੱਲ ਉਹ ਆਪ ਭੇਟਾ ਕਰਕੇ ਜਾਓ। ਉਹ ਤੋਂ ਉਪਰੰਤ ਜਿਹੜਾ ਹੈ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ ਭਾਈ ਸਾਹਿਬ ਜੀ, ਜਦ ਤੱਕ ਜਿਹੜਾ ਵਾਹਿਗੁਰੂ ਜੀ ਦਾ ਜਾਪ ਕਰਾਓਗੇ। ਆਪ ਜੀ ਨੂੰ ਬੇਨਤੀ ਹੈ ਭਾਈ, ਜ਼ਰੂਰ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢਦੇ ਹੋਏ ਜ਼ਰੂਰ, ਇਹ ਸਾਹਮਣੇ ਟੋਕਰੀ ਰੱਖੀ ਗਈ ਹੈ ਇਹਦੇ ਵਿੱਚ ਆਪਣਾ ਤਿਲ ਫੁੱਲ ਜਿਹੜਾ ਹੈ ਜ਼ਰੂਰ ਭੇਟਾ ਕਰਕੇ ਜਾਓ। ਪੰਜ, ਸੱਤ, ਦਸ ਡਾਲਰ, ਸੌ ਡਾਲਰ, ਜੋ ਵੀ ਆਪ ਬਾਬਤ ਆਪਣੀ ਇੱਛਾ ਮੁਤਾਬਕ ਜੋ ਵੀ ਪਾਉਣਾ ਚਾਹੁੰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Obrigado.

ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ ਪੁਨਿਆ ਕੀ ਗਾਵੈ ਬੰਗਲੀ ਪੁਨਿ ਉਸ ਲਿਖੀ ਕੀ ਭਈ ਬਾਰੀ ਇਹ ਭੈਰੋ ਕੀ ਪਾਚੋ ਨਾਰੀ ਪੰਚਮ ਹਰਖ ਦਿਸਾ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਖਾਲਸਾ ਸਤਸੰਗ ਜੀਓ। ਆਪ ਸਭਨਾਂ ਨੇ ਸਵਰਗਵਾਸੀ ਬੀਬੀ ਸਰਬਜੀਤ ਕੌਰ ਜੀ ਦੀ ਸਲਾਨਾ ਬਰਸੀ ਨੂੰ ਮਨਾਉਂਦਿਆਂ ਹੋਇਆਂ ਸੇਵ ਪਰਿਵਾਰ ਵੱਲੋਂ ਗੁਰੂ ਘਰ ਵਿਖੇ ਰਖਾਏ ਗਏ ਸਹਿਜ ਪਾਠ ਦੇ ਭੋਗ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਨਾਵੇਂ ਮਹੱਲੇ ਦੇ ਸਲੋਕ ਸਰਵਨ ਕੀਤੇ ਹਨ। ਸੋ ਸਹਿਜ ਪਾਠ ਜੀ ਦਾ ਭੋਗ ਪਿਆ ਹੈ। ਹੁਣ ਕੁਝ ਸਮੇਂ ਵਾਸਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਕੀਰਤਨ ਹੋਣਗੇ। ਸੋ ਭਾਈ ਬਲਵਿੰਦਰ ਸਿੰਘ ਜਰਾਗੀ ਜਥੇ ਪਾਸੋਂ ਕੁਝ ਸਮੇਂ ਵਾਸਤੇ ਕੀਰਤਨ ਸਰਵਨ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

भगवंत सगल समगरी तुम्हें सुतर कहा।